ਦੀਪ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜਮੀ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ,
0: ਹਾਂਜੀ
1: ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੀ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ, ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ
0: ਬਿਲਕੁਲ
1: ਘੜਾ ਬਣਾਉਂਦੇ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
1: ਤੇ
0: ਸਹੀ
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਈਂਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ
0: ਬਿਲਕੁਲ
1: ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਗਿਆ ਮੈਂ ਡਾਕਟਰ ਬਣਾਉਣਾ ਹੈ
0: ਹਾਂਜੀ
1: ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ

0: 8th 9th 10th। अब पेरेंट्स का जेड़ा फर्ज है वो ये है कि 8वीं तक बच्चे नू उस 8वीं तक लेके जान ली ग्रूम करे। ग्रूम
1: जी
0: किस
1: जी जी
0: तरह
1: जी
0: कर सकते हैं कि
1: हाँ जी
0: बच्चा दे इंटरेस्ट नू समझने की कोशिश करे, उन्हों टाइम दे, ओदे दोस्ती किस किड़े किड़े बच्चे नाल ओदी दोस्ती हो रही है, वो की कर रहा है, किड़ी खेडां च ओदा इंटरेस्ट है, स्कूल तो आउन तो बाद वो की करता है,
1: मॉनिटरिंग
0: ओदे
1: तो हो जाए।
0: टीचर्स किस तरह मॉनिटरिंग जो करेंगे 8वीं तक उन्हों प्रिपेयर करेंगे, एक लॉन्च पैड देंगे
1: जी जी
0: 8वीं 9वीं तक, उस
1: बिल्कुल
0: तो बाद जेड़ा बच्चा अपने करियर दे विच टेक ऑफ कर सकता है। तो इस करके पेरेंट्स को अंडरस्टैंड करना चाहिए कि अपनी इच्छावां उन्हें तो पूरी कराइए, पर ये नहीं कि जी मैं तो अज मेरा बच्चा होया तो मैं उन्होंने अपनी सारी इच्छावां इस तो पूरी करानी है। इट विल
1: जी
0: टेक टाइम, वो तुसी आफ्टर 10 और 12 ईयर्स तुसी उसते कर सकते
1: मतलब लाल किला सीधा नहीं बनना, पहला बुनियादा पुटनिया
0: हो
1: पैनिया,
0: बिल्कुल
1: नींह रखनिया पैनगियां, फिर ही ताजमहल या कुतुब मीनार कुछ बनगी। तो
0: बिल्कुल
1: बाकी एक जो चलो पेरेंट्स ने उन्होंने 9वीं 10वीं 9वीं 8वीं तक कोई भार नहीं पाया कि ठीक है बच्चा जो करता करन दो, एक गीत गाँव दो, नचता है, कुछ करता है, साइंस पढ़ता है, क्या पढ़ता है, कुछ नहीं। लेकिन फिर वो अगे बच्चा पहुंच जाता है 9वीं 10वीं के बच्चे, वो एक बड़ा ही क्रिटिकल जहाँ पीरियड बच्चे लिए भी होंगे कि उदो विषया की चोन बहुत ही ज़्यादा तो नहीं कर सकता, लेकिन फिर भी वो इंट्रस्ट शो करता है कि यस मैं मैथ विच बहुत गुड हाँ, जब मैनू कोई लिटरेचर अच्छा लग रहा है या कुछ अच्छा लग रहा है, उदो वो ट्रेट्स कुछ कुछ उभरने शुरू हो जाते हैं कि
0: बिल्कुल बिल्कुल
1: अगे जाके की करने वाला है। उस वे बच्चा जोड़ा है टीचर है बच्चा है अध्यापक, वो एक तरह चौरस्ते च खड़े होंगे कि हूँ आप जे हूँ नहीं सोचा फिर कुछ नहीं हो सकता, ये
0: बिल्कुल
1: पूरी जिंदगी का सवाल ही है। ये दो विशेष तौर पर क्लासा
0: बिल्कुल
1: 9वीं 10वीं च इतने बच्चे की ध्यान रखना चाहिए बच्चे के लैवल से, अपन जी सोचिए।
0: बच्चे नू इस स्टेज के उत्ते सपोर्ट ते मोटिवेशन दी बहुत ज़्यादा जरूरत होंगी हैगी। कुछ गल्ला इस तरह नहीं होंगी है, उदे चेंजेस शरीर से भी चेंजेस आ रहे होंगे, उदे
1: जी
0: माइंड
1: जी
0: भी
1: जी
0: वो
1: हाँ
0: शेप अप कर रहा होंगे कि मैं अगे की करना। इस वेले जे उन्होंने कम्युनिकेशन गैप आ जावे अपने पेरेंट्स नाल या इनफैक्ट कई बार टीचर्स नाल,
1: हाँ
0: तां
1: जी
0: वो उदे लिए बड़ा नुकसानदायक हो सकता है। इस करके पेरेंट्स नू टीचर्स नू चाहिए बच्चों नाल उस वेले अपना कम्युनिकेशन जड़ा वो चंगी तरह बना के रखन, उन्होंने सपोर्ट देन, उन्होंने मोटिवेशन देन। मैं तुम्हें एक एग्जाम्पल दिना
1: जी जी जी
0: कि जो असं भी बच्चे होंगे सी, मैं मेरे भरा मेरे दोस्त, असं नॉर्मली ये गल सुनते होंगे कि टीचर्स या पेरेंट्स वेले कहते हैं कि ये तो जी क्रिटिकल स्टेज है 8वीं 9वीं 10वीं
1: जी जी
0: की,
1: जी
0: ये 2 3 साल जो बोर्ड की क्लासा पार कर लोगे,
1: बिल्कुल
0: हूँ मेहनत कर लोगे, सारी उम्र तुम ऐश करोगे,
1: ये
0: जे हूँ
1: होता
0: तुम ऐश कर ली 2 3 साल दे, सारी उम्र तुम मतलब
1: फिर
0: दिहाड़ी करनी पैनी
1: दिहाड़ी में
0: है,
1: पछतावा ही
0: फिर
1: रहेगा।
0: पछतावा रहना है।
1: हाँ
0: असी
1: जी
0: सोच रहे हैं कि भाई बड़ी मतलब एक वधिया गल दसी, असी 2 साल मेहनत कर लेंगे, नौवीं दसवीं
1: बिल्कुल
0: चलो चंगे नंबर आ जाते हैं,
1: बिल्कुल सही है जी
0: फिर जो 11वीं च होंगे टीचर बदल जाते हैं, पेरेंट्स तो चलो उही गल रिपीट करते रहते हैं कि ये 11वीं 12वीं होर तुसी मेहनत कर लो,
1: हाँ
0: फिर
1: जी हाँ
0: सारी उम्र तुहाडे 60 साल जड़े
1: बिल्कुल
0: ऐश दे निकलेंगे। असी फिर सोच के मेहनत कर लेते हैं कि चलो 2 साल बोर्ड कर लेंगे
1: दो
0: मेहनत,
1: ऐड हो गए चलो कोई
0: दो
1: गल
0: होर
1: नहीं
0: है,
1: हाँ
0: कोई बच्चा कर लेंदा मेहनत कर लेंदा, कोई डॉक्टर बन
1: जी
0: जाता है 12वीं तो इंजीनियरिंग लाइन च लैंदा, कोई सर्विसेज वगैरह कितने चला जाता,
1: हाँ जी हाँ
0: उस
1: जी
0: तो बाद फिर एक बार डॉक्टर बन ही गया फिर तो मेहनत करनी
1: फिर तो
0: पैनी
1: गड्डी ली ते आ गई है, फिर
0: फिर तो
1: तो
0: आ
1: जाना
0: गया
1: ही
0: उस तो बाद। मतलब कहने की गल है कि किसी भी तरह नाल इस तरह की गल्ला नाल या कोई होर किसी मोटिवेशन नाल जे बच्चे नु आपा उस वेले सपोर्ट दे दिए, उन्हों आपा किसी तरह रीइंफोर्समेंट दे दिए, तां उहदा सारा जिहड़ा करियर है उस वेले शेप अप हो सकदा है। ते उस वेले पेरेंट्स नु टीचर्स नु ये बहुत सोचण दी लोड़ है कि किस तरह अपने बच्चों नु अपने अपने विद्यार्थियों नु किस तरह इस चंगी सपोर्ट दे सकते।
1: बिल्कुल सही जी। ये तो यही एक तरह का कह लो कि क्रॉस रोड्स ने,
0: बिल्कुल
1: इन्हों के उत्ते ही सही ट्रैक पकड़न की लोड़ होंगी है, तो बड़ी वधिया गल तुसी कीती। वैसे तुसी डॉक्टर भी हो, हुण मैं जे निजी सवाल पूछा कि तुसी डॉक्टर हो MBBS हो फिर तुसी ट्रैक बदलते हो फिर तुसी सिविल सर्विस चाहते हो, ये किवें डॉक्टर बनन का ट्रैक किवें सी ते उस तो बाद जिहड़ा टर्न लिया वो किवें जिंदगी च आया?
0: डॉक्टर बनन दी जेड़ा सुपना सीगा वो एक्चुअली इस जी मैं गल कह रहा सी मेरे पेरेंट्स नहीं सी, मेरा सुपना नहीं सीगा, जस्ट दैट कि उन्होंने ग्रूम इस तरह का किया कि पढ़ाई से नॉर्मली अपना ठीक रहे, अपने क्लास च पीछे वाली कतार च ना हो अगली कतार च रहे, ਸੱਤਵੀਂ ਅੱਠਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ,
1: ਹਾਂਜੀ
0: ਖੇਡ ਖੂਡ ਵੀ
1: ਹਾਂਜੀ
0: ਠੀਕ ਲੈਂਦੇ ਸੀ।
1: ਠੀਕ ਹੈ
0: ਜਿਹੜੀ
1: ਜੀ
0: ਗੱਲ ਮੈਂ ਆਖੀ ਕਿ ਅੱਠਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹਵਾ ਬਣਾਉਂਦਾ, ਸਾਡੇ ਟਾਈਮ 'ਚ ਅੱਠਵੀਂ ਬੋਰਡ ਦੀ ਹੁੰਦੀ ਸੀਗੀ,
1: ਅੱਠਵੀਂ ਬੋਰਡ ਦੀ ਹਾਂਜੀ
0: ਕਹਿੰਦੇ
1: ਹਾਂਜੀ
0: ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ
1: ਇਹ
0: ਦਾ
1: ਤਾਂ
0: ਕੋਈ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
1: ਹਾਂਜੀ ਹਾਂਜੀ
0: ਅੱਠਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ ਅੱਠਵੀਂ ਪਾਸ ਕਰ ਲਓ ਵੀ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ
1: ਹਾਂ
0: ਕਰਾਂਗੇ,
1: ਵਾਹ ਜੀ ਵਾਹ,
0: ਹੋ ਗਈ ਪਾਸ, ਹੋ ਗਈ ਅੱਠਵੀਂ ਸੰਭਵ।
1: ਠੀਕ ਹੈ ਜੀ।
0: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ
1: ਅੱਛਾ
0: ਡਿਸਕਸ਼ਨ ਦੀ
1: ਅੱਛਾ
0: ਬੁੱਕਸ
1: ਅੱਛਾ
0: ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ
1: ਇਹ
0: ਆਉਂਦੇ ਸੀ।
1: ਪਲੱਸ ਪੁਆਇੰਟਸ
0: ਇਹ ਪਲੱਸ ਪੁਆਇੰਟ, ਇਹ
1: ਵੈਸੇ।
0: ਗਰੂਮਿੰਗ ਦੀ ਜਿਹੜੀ ਮੈਂ ਗੱਲ ਆਪ ਰਿਹਾ
1: ਹਾਂਜੀ
0: ਸੀ
1: ਹਾਂਜੀ
0: ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀ,
1: ਜੀ ਜੀ
0: ਹਿੰਦੀ,
1: ਜੀ
0: ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ, ਕਿਸੇ ਨੇ ਥੋਪਿਆ ਨਹੀਂ,
1: ਅੱਛਾ ਸਰ
0: ਸਪਨਾ
1: ਠੀਕ ਹੈ ਠੀਕ
0: ਪੇਰੈਂਟਸ
1: ਹੈ।
0: ਦਾ ਸੀਗਾ, ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬੰਦਾ ਹੈਗਾ, ਉਦੋਂ ਤੱਕ ਮਾਈਂਡ
1: ਆਪ
0: ਬਣ
1: ਹੀ
0: ਗਿਆ
1: ਤੁਸੀਂ ਸੋਚ ਆਪਣਾ
0: ਬਿਲਕੁਲ
1: ਇਹਨੂੰ ਆਪਣਾ ਸੁਪਨਾ ਬਣਾ ਲਿਆ
0: ਬਿਲਕੁਲ
1: ਠੀਕ ਹੈ
0: ਕਿ ਬੰਦਾ ਹੈਗਾ, ਮੈਡੀਕਲ ਲੈ
1: ਜੀ
0: ਲਈ
1: ਜੀ
0: ਨਾਲ, ਥੋੜਾ ਮੈਥ ਇੰਟਰਸਟ ਸੀ ਤੇ ਨੋਨ ਮੈਡੀਕਲ ਵੈਸੀ ਆਪਸ਼ਨ ਰੱਖ ਲਈ।
1: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
0: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
1: ਹਾਂਜੀ
0: ਮੈਂ ਕਿਹਾ
1: ਹਾਂਜੀ
0: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
1: ਠੀਕ ਠੀਕ ਹੈ
0: ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ।
1: ਹਾਂਜੀ
0: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
1: ਕਿਆ
0: ਉਸ
1: ਪਤਾ,
0: ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
1: ਸਹੀ
0: ਅਪ
1: ਟਰੈਕ
0: ਕਰੋ,
1: ਤੇ ਜਾ ਰਹੇ ਸੀ
0: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ,
1: ਜੀ ਜੀ ਜੀ
0: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਇਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ, ਦੈਟ ਇਜ਼ ਦ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
0: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
1: ਹਾਂਜੀ
0: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ
0: ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
1: ਸ਼ੁਰੂ ਤੋਂ
0: ਤਿਆਰ
1: ਬਣਿਆ ਹੈ,
0: ਹੋ ਚੁੱਕਿਆ ਸੀਗਾ
1: ਬਿਲਕੁਲ।
0: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
1: ਜੀ
0: ਚੰਗਾ ਬਣਿਆ ਹੋਇਆ ਸੀਗਾ। ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ ਬਿਲਕੁਲ,
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
0: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
1: ਜਨਰੇਸ਼ਨ
0: ਜਿਹੜੀ ਆ ਰਹੀ ਹੈ ਉਹ ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ ਵਨ ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
1: ਬਿਲਕੁਲ
0: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ।
1: ਹਾਂਜੀ ਹਾਂਜੀ
0: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ ਜੀ
0: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ। ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਜੀ ਅਸੀਂ
1: ਠੀਕ ਹੈ ਜੀ ਬਿਲਕੁਲ
0: ਸਿਵਲ
1: ਬਿਲਕੁਲ
0: ਕਰਕੇ ਡੀਸੀ ਬਣਾ ਗਏ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ। ਡੀਸੀ ਤੋਂ
1: ਡੀਸੀ ਹੀ ਬਣ ਗਏ ਬਸ
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ
0: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
0: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ
1: ਬਿਲਕੁਲ
0: ਐਕਟਿੰਗ ਲਾਈਨ 'ਚ
1: ਹਾਂਜੀ
0: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
1: ਵਾਕਿਆ
0: ਪਤਾ
1: ਜੀ,
0: ਲੱਗ
1: ਹਾਂਜੀ
0: ਗਿਆ
1: ਹਾਂਜੀ
0: ਸੀਗਾ।
1: ਬਿਲਕੁਲ ਜੀ,
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਹੀ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
1: ਜੀ
0: ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
0: ਇਹਦੇ ਵਿੱਚ
1: ਬਿਲਕੁਲ
0: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
0: ਇੰਨਾ
1: ਹਾਂਜੀ
0: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ, ਬਸ
0: ਉਹ
1: ਉਹਦਾ ਹੀ
0: ਸਮਝ ਕੇ
1: ਚਾਹੀਦਾ
0: ਜੇ
1: ਹਾਂਜੀ
0: ਉਹਨਾਂ
1: ਹਾਂਜੀ
0: ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
0: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਗੱਲ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ-ਸਮੇਂ ਦੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ ਹੈ,
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ
1: ਹਾਂਜੀ
0: ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
1: ਹਾਂਜੀ
0: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਇਹ ਨਹੀਂ ਹੈ ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ
1: ਹਾਂ
0: ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
1: ਬਿਲਕੁਲ
0: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ
1: ਉਸ
0: ਦੇ,
1: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
0: ਮਿਟਦੀ
1: ਹਮਾਰੀ,
0: ਨਹੀਂ ਹਮਾਰੀ,
1: ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
1: ਜੀ
0: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਹੈ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ
1: ਅੱਛਾ
0: ਨਾਲ
1: ਜੀ
0: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
1: ਅੱਛਾ ਜੀ,
0: ਉਹ ਕਿਤੇ ਜੋਬ ਕਰ ਰਹੇ ਸੀਗੇ,
1: ਜੀ
0: ਕੋਈ
1: ਜੀ ਜੀ
0: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ, ਵੀ
0: ਬਿਲਕੁਲ
1: ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
1: ਆਹਾ
0: ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕੀ ਪਤਾ ਕੀ ਪਤਾ, ਵਾਹ ਜੀ
0: ਵਾਹ,
1: ਉਹ
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
1: ਹਾਂ
0: ਮੈਨੇ ਯੇ ਅਚੀਵ ਕਰਨਾ ਹੈ,
1: ਜੀ
0: ਉਸ
1: ਜੀ,
0: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ ਜੀ,
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ
1: ਹਾਂਜੀ
0: ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ठीक है,
1: जी
0: क्योंकि
1: जी जी
0: उसके बाद तुसी सारी उम्र अपने उम्र जड़ा है संभल के चलते हो कि पिछली बार
1: हाँ
0: मैं ए फेल आया सी इस कारण तो फेल होया सीगा,
1: कॉशियस हो जाते
0: कॉशियस
1: हैं।
0: हो जाते बिल्कुल।
1: जी
0: फेलियर तो बाद जड़ा उठना हुंदा हैगा वो बहुत थोड़ा लाइफ
1: और
0: है,
1: जरूरी है जी।
0: वो स्टेप जे थोड़ा चंगा चला जाता है उस तो बाद थानू कोई नहीं रोक सकता। जो तुम फेल हो गए बह जाओगे यू क्रिप करन लग जाओगे कि
1: हाँ
0: मैं तो
1: कर
0: फेल हो गया
1: लेंगे।
0: जी, मैं हम कुछ नहीं कर सकता लाइफ दे विच, मैं वो
1: हाँ
0: छोड़
1: रब
0: देंगे,
1: ने
0: मैं
1: ठीक नहीं
0: रब
1: किया
0: नूं दोष देता, गुआंढियां नूं दोष देता, इस तरह कर लिया फिर उत्थे ही तुहाडा जिहड़ा है सारा खराब हो जाना फोकस। जे तुसीं खड़े हो गए उस तो बाद फिर तो तुहानूं ही रोक ही नहीं सकते।
1: बिल्कुल वो जरूरी है जी।
0: बिल्कुल
1: गिरते हैं शाह सवारी मैदाने जंग में,
0: बिल्कुल
1: वो तो हम
0: बिल्कुल
1: क्या
0: बिल्कुल
1: गिरेंगे। ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया, तो वाकई उन्हें ड्रीम फॉलो किया ते
0: बिल्कुल
1: स्टार की यात्रा की। तो ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड है किसी को नहीं लोड है। फिर भी जो कोचिंग सेंटर्स है ये तो मशरूमिंग इन्हें इन्नी ज़्यादा हो रही है, इन्हें दी कोई सिग्निफिकेंस अपन की लगती है जिहड़े।
0: कोचिंग एक भेड़ चाल बन चुकी है अज के
1: जी
0: जमाने दे
1: जी
0: विच।
1: जी
0: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते। एंड दे आर डूइंग वंडर्स। कोटा है,
1: हाँ जी हाँ
0: कोटा
1: जी हाँ
0: दिल्ली
1: जी
0: एक हब
1: वो
0: बन
1: तो
0: गया
1: पूरा
0: है,
1: कोचिंग जंगल बन गया
0: उत्थे
1: है।
0: हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने।
1: जी
0: बट
1: जी जी
0: तुसी परसेंटेज देखो उत्थे
1: जी
0: जो लख बच्चे जा रहे ने ते 100 बच्चा निकलता हैगा।
1: ओ जी बिल्कुल
0: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
1: निकालता। हाँ
0: निकालता या कोई पर्टिकुलर शहर है इस तरह का जिहड़ा 100 बच्चे हर साल निकालता है। बट उत्थे परसेंटेज भी देखी जाए कि कहड़े बच्चे नहीं निकालते ते वो अगे की करते पए ने।
1: बिल्कुल
0: मेरा
1: सही जी
0: कंसर्न नहीं है कि वो बच्चे फेल हो रहे ने, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
1: हाँ जी हाँ
0: कि
1: जी
0: वो बच्चे जिहड़े कि किसी कारणवश नहीं निकलते पए,
1: नहीं
0: अपने
1: निकल
0: करियर च नहीं निकलते पए,
1: हाँ जी हाँ
0: कि
1: जी
0: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड के चले जाते हैं,
1: जी
0: डिस्पर्स हो
1: जी
0: जाते हैं, कि
1: हाँ
0: वो उतने स्टक रह जाते हैं अपने करियर के, अपने लाइफ के पॉइंट पे कि जी मैं तो हूँ निकलना ही है 6 7 साल 8 साल अपने भावे मैं खराब कर लवा।
1: जी।
0: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का इवन
1: प्रेशर
0: वो इवन कोचिंग सेंटर्स का रोल बन जाता है कि बच्चों को ढंग ना गाइड करन। 3 4 साल हो गए नहीं निकलता पाया एंड अगे लाइफ से या तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल दो,
1: हाँ
0: उस बाद अपना प्लान बी ते आ जाओ। एक प्लान बी होना लाइफ से हर चीज से और
1: जरूरी
0: बहुत
1: है,
0: जरूरी है,
1: एक बैकअप
0: एक
1: प्लान
0: बैकअप
1: जरूरी
0: जिवें
1: आगे
0: तुहाडे स्टूडियो से बैकअप प्लान तुहाडे हर चीज का होंदा
1: बैकअप
0: हैगा, वो बैकअप प्लान लाइफ से होना भी बहुत जरूरी है कि
1: प्लान
0: कितने कोई
1: बिल्कुल
0: स्टक करके तो तुसी प्लान बी ते आ जाओ। तो मेरा
1: जी।
0: कंसर्न यही है कि जो कोचिंग सेंटर से तुसी जा रहे हो कोचिंग के बावजूद भी कुछ परसेंटेज 99% तुसी सक्सेसफुल नहीं रहोगे,
1: हाँ
0: 1%
1: जी
0: ही तुहाडा सक्सेस चांसेस है।
1: जी
0: उस तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसी कोई जॉब ज्वाइन कर लो या तुसी अपना कोई नाल साइड बिजनेस शुरू कर सकते हो। अजकल मेक इन इंडिया स्टार्टअप इंडिया इस तरह के काफ़ी
1: सारे आ
0: जिहड़े
1: रहे हैं,
0: प्रोग्राम बनते पए
1: बड़े
0: ने,
1: अच्छे
0: तुसी
1: प्रोग्राम हैं
0: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसी
1: जी
0: नाल
1: जी
0: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो।
1: बिल्कुल
0: बट
1: बिल्कुल।
0: फेल हो गए, फेल होने तो बाद तुसी ना उठे फिर उत्थे तुहाडा करियर जिहड़ा खत्म
1: क्योंकि
0: है।
1: जिहड़ा फेल हो के फेल पास होना दे जिंदगी दा एक वो
0: बिल्कुल
1: यही जिंदगी है, लेकिन
0: बिल्कुल
1: इहदे प्रेशर इन्ना हुंदा है उत्थे, जदों आपां कोटे दी गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजदे आ बच्चे नूं वो इहनूं एक ग्रंटड मान लैंदे आ कि हुण उत्थे चल गया, दैट इज बस ये हो गया बन गया है जो आप बनाउणा चाहुंदे हो, उस उत्तों बच्चे दे जिहड़ी स्ट्रेस लैवल कितने ज़्यादा बढ़ जाता है।
0: बिल्कुल
1: तो आपां ये भी देखते हैं बड़ी दुखदाई खबरें आती हैं कि उत्थे आत्महत्या कर ली किसी बच्चे ने,
0: बिल्कुल
1: कुछ घट गया वध गया नंबर कुछ ऐसा हो गया है, ये एक माड़ा असर जिहड़ा आपां समझते हैं कि पैंदा है बच्चों का। तो प्रेशर है जिहड़ा है उन्हों घट मैनेजमेंट है जिहड़ी स्ट्रेस मैनेजमेंट है, ये बच्चा किवें उन्हों कर सकता है उत्थे जिहड़ा बंदा उत्थे है।
0: एक हैरानी वाली गल जड़ी सामने आ रही है, स्ट्रेस जड़ी मैनेजमेंट है फेलियर से नहीं है सक्सेस से भी आजकल स्ट्रेस हो रहा है।
1: अच्छा
0: बच्चे
1: जी
0: जड़े फेल मतलब फेल मैं कहूँगा नाकामयाब हो जाते हैं किसी कंपिटेटिव एग्जाम से, उन्होंने खबर आदि
1: हाँ
0: ने
1: जी हाँ जी जी
0: कोई किसी फील्ड से चला जाता मान लो डॉक्टरी कर लेंदा या किसी
1: जी
0: इंजीनियरिंग कर लेंदा, उत्थे ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
1: ਆ
0: ਜਿਹੜੇ ਆ
1: ਰਹੇ ਆ।
0: ਬਾਹਰ ਸੁਣਨ ਨੂੰ ਆ ਰਹੇ
1: ਆ
0: ਨੇ।
1: ਰਹੇ ਹਾਂਜੀ ਹਾਂਜੀ।
0: ਸਟ੍ਰੈਸ ਮੈਨੇਜਮੈਂਟ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ
1: ਜੀ ਜੀ
0: ਸਕਦੇ
1: ਜੀ
0: ਹੋ।
1: ਜੀ
0: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ।
1: ਸੈਲਫ ਕਾਉਂਸਲਿੰਗ ਵੀ
0: ਸੈਲਫ
1: ਹੁੰਦੀ ਹੈ।
0: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ।
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
1: ਬਿਲਕੁਲ।
0: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ।
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ।
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ।
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਬਦਲਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ।
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ।
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣਗੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
0: ਜਿੰਨੇ ਤੁਸੀਂ
1: ਉਜਾਲਾ ਆ ਰਿਹਾ,
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਕਿ
0: ਜਦੋਂ ਬੱਚਾ ਵੱਧ ਰਿਹਾ, ਉੱਗ ਰਿਹਾ ਪੌਦਾ, ਉੱਗਦਾ ਹੁੰਦਾ ਹੈ, ਬੱਚਾ
1: ਬਿਲਕੁਲ
0: ਉੱਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ
0: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
0: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 7 ਮਈ 2026 ਦਾ ਦਿਹਾੜਾ, ਵੀਰਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਨ ਦੇ ਲਈ ਜਿਹੜਾ ਤਿਆਰ ਹਾਂ ਤੁਹਾਡੇ ਨਾਲ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਅੱਜ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:15 ਦਾ ਸਮਾਂ ਹੈ ਤੇ ਦੁਪਹਿਰ ਦੇ 12:15 ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:15 ਹੋ ਚੁੱਕੇ ਹੈ ਤੇ ਯੂਕੇ ਦੇ ਵਿਚ ਸ਼ਾਮ ਦੇ 5:15 ਤੇ ਯੂਰਪੀਅਨ ਕੰਟਰੀਆਂ ਦੇ ਘੜੀਆਂ ਦੇ ਮੁਤਾਬਕ ਸ਼ਾਮ ਦੇ 6:15 ਤੇ ਭਾਰਤ ਦੇ ਵਿਚ 9:45 ਦਾ ਜਿਹੜਾ ਸਮਾਂ ਹੋ ਚੁੱਕਿਆ, 9:45 ਦਾ ਜਿਹੜਾ ਸਮਾਂ ਹੈ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਸ਼ੁਰੂਆਤ ਕਰਦੇ ਹਾਂ ਤੇ ਦੁਨੀਆਦਾਰੀ ਦੀ ਵੀ ਗੱਲ ਕਰਦੇ ਹਾਂ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਜਿਹੜਾ ਮੈਸੇਜ ਕਰਕੇ ਵੀ ਨਾਲ ਦੱਸ ਸਕਦੇ ਹੋ ਤੁਹਾਡੇ ਤੱਕ ਸਾਰਾ ਕੁਝ ਠੀਕ ਠਾਕ ਪਹੁੰਚ ਰਿਹਾ। ਤੇ ਅੱਜ ਵਿਰਸੇ ਵਿਰਾਸਤ ਦੀ ਬਾਤ ਪਾਉਣ ਦੀ ਵੀ ਕੋਸ਼ਿਸ਼ ਰਹੇਗੀ, ਕੁਝ ਨਾ ਕੁਝ ਨਾਲ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਕਹਾਣੀ ਜਿਹੜਾ ਵੀਰਵਾਰ ਨੂੰ ਆਪਾਂ ਸੁਣਾਉਂਦੇ ਹਾਂ, ਕੁਝ ਨਾ ਕੁਝ ਜ਼ਰੂਰ ਉਹਦੀ ਵੀ ਬਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਤੇ ਇਸੇ ਤਰ੍ਹਾਂ ਅੱਜ ਦੇ ਜਿਹੜਾ ਵਿਚਾਰ ਵੱਲ ਨੂੰ ਚੱਲਦੇ ਹਾਂ, ਸ਼ੁਰੂਆਤ ਕਰਦੇ ਹਾਂ ਉੱਥੋਂ। 7 ਮਈ ਦਾ ਅੱਜ ਦਾ ਵਿਚਾਰ ਹੈ ਕਿ ਵਿਦਿਆ ਜਿਹੜੀ ਹੈ, ਪੜ੍ਹਾਈ ਜਿਹੜੀ ਹੈ, ਲਿਖਾਈ ਜਿਹੜੀ ਹੈ, ਮਨੁੱਖ ਦਾ ਤੀਜਾ ਨੇਤਰ ਹੈ। ਵਿਦਿਆ ਦਾ ਮਹੱਤਵ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਦੁਨੀਆਦਾਰੀ ਦੇ ਵਿੱਚ ਅੱਜ ਦੇ ਦਿਹਾੜੇ 'ਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰੀਏ ਤੇ 1663 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਲੰਡਨ ਸ਼ਹਿਰ ਦੇ ਵਿੱਚ ਰਾਇਲ ਪਹਿਲਾ ਥੀਏਟਰ ਜਿਹੜਾ ਸ਼ੁਰੂ ਕੀਤਾ ਗਿਆ ਸੀ। 1832 ਦੇ ਵਿੱਚ ਯੂਨਾਨ ਸੁਤੰਤਰ ਦੇ ਜਿਹੜਾ ਬਣਾਇਆ ਗਿਆ। 1861 ਦੇ ਵਿੱਚ ਲੇਖਕ ਰਵਿੰਦਰ ਨਾਥ ਟੈਗੋਰ ਉਹਨਾਂ ਦਾ ਕਲਕੱਤਾ ਵਿਖੇ ਜਨਮ ਹੁੰਦਾ ਹੈ। 1907 ਦੇ ਵਿੱਚ ਮੁੰਬਈ ਦੇ ਵਿੱਚ ਬਿਜਲੀ ਵਾਲੀ ਗੱਡੀ ਜਿਹੜੀ ਸੀ, ਟਰਾਂਸਪੋਰਟ ਕਾਰ ਜਿਹੜੀ ਸੀ, ਸ਼ੁਰੂ ਕੀਤੀ ਗਈ ਸੀ। ਜਿਹੜੀ ਸੜਕਾਂ ਤੇ ਗੱਬੇ ਜਿਹੜੀ ਤੁਰਦੀ ਫਿਰਦੀ ਹੈ, ਟਰੰਮ ਕਹਿ ਲਓ। ਤੇ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਖਿਲਾਫ਼ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਲਈ ਅਦਾਲਤ ਦੇ ਵਿੱਚ ਕੇਸ ਜਿਹੜਾ ਸ਼ੁਰੂ ਤੇ 6 ਜੂਨ ਨੂੰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। 1946 ਦੇ ਵਿੱਚ ਟੋਕੀਓ ਟੈਲੀ ਕਮਿਊਨੀਕੇਸ਼ਨ ਜਿਹੜੀ ਹੈ, ਇੰਜੀਨੀਅਰਿੰਗ ਕਾਰਪੋਰੇਸ਼ਨ ਸੋਨੀ ਦੀ ਜਿਹੜੀ ਸੀ ਸਥਾਪਨਾ ਕੀਤੀ ਗਈ। ਤੇ 1975 ਦੇ ਵਿੱਚ ਅਮਰੀਕਾ ਨੇ ਵੀਅਤਨਾਮ ਵਿਰੁੱਧ ਚੱਲਦੇ ਯੁੱਧ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ। 1994 ਦੇ ਵਿੱਚ ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜਿਹੜੇ ਚੁਣੇ ਗਏ। ਇਹ ਦੋਸਤੋ ਇਤਿਹਾਸ ਦੇ ਕੁਝ ਪਿਛੋਕੜ ਦੇ ਵਿੱਚ ਤੇ ਯੂਅਰ ਵੋਇਸ ਇਜ਼ ਕਹਿੰਦੇ ਆ ਸੋ ਬਿਊਟੀਫੁਲ ਭਾਰਤ ਸਾਹਿਬ, ਆਪਣੇ ਮਤਲਬ ਕਿ ਅੰਗਰੇਜ਼ੀ ਦੇ ਵਿੱਚ ਕਮੈਂਟ ਆਉਂਦੇ ਆ ਜੀ ਇੱਥੇ ਤੇ ਇੱਕ ਪਾਸੇ ਤੇ ਇੱਕ ਪਾਸੇ ਪੰਜਾਬੀ 'ਚ ਹੈ। ਸ਼ੈਲੀ ਸਾਹਿਬ ਪੰਜਾਬੀ 'ਚ ਕਹਿੰਦੇ ਆ ਦੇਸੀ ਭਾਸ਼ਾ 'ਚ, ਭਾਈ ਆਵਾਜ਼ ਟਣਾ ਟਨ ਹੈ ਭਾਰਤ ਜੀ। ਤੇ ਲਓ ਦੋਸਤੋ ਇਸੇ ਤਰ੍ਹਾਂ ਹੀ ਜਾਣੀਆਂ ਚਾਲ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ, ਪਹਿਲਾਂ ਸੁਣਿਆ ਉਹਨਾਂ ਦਾ ਆਇਆ। ਤੇ ਜੀਆ ਨੂੰ ਜੀ ਕਹਿੰਦੇ ਨੇ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ। ਤੇ ਦੋਸਤੋ ਅੱਜ ਦੇ ਵਿਚਾਰ ਦੇ ਵਿੱਚ ਪੜ੍ਹਾਈ ਦੀ ਲਿਖਾਈ ਦੀ ਗੱਲ ਕੀਤੀ ਹੈ ਤੇ ਉਹਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ। ਹਰ ਸਾਲ ਲਗਭਗ 15 ਲੱਖ ਵਿਦਿਆਰਥੀ ਜਿਹੜੇ ਨੇ MBBS BDS ਕੋਰਸਾਂ ਦੇ ਵਿੱਚ ਦਾਖਲੇ ਦੇ ਲਈ ਰਾਸ਼ਟਰੀ ਯੋਗਤਾ ਕੰਮ ਪ੍ਰਵੇਸ਼ ਟੈਸਟ ਜਿਹੜਾ ਨੀਟ ਜਿਹੜਾ ਉਹਦੇ ਲਈ ਦਾਖਲ ਹੁੰਦੇ ਆ, ਜਿਨ੍ਹਾਂ ਦੇ ਵਿੱਚੋਂ ਲਗਭਗ 50% ਉਮੀਦਵਾਰ ਯੋਗਤਾ ਪੂਰੀ ਕਰਦੇ ਆ। ਸਪਸ਼ਟ ਤੌਰ ਦੇ ਉੱਤੇ ਬਹੁਤ ਸਾਰੇ ਵਿਦਿਆਰਥੀ ਨੀਟ ਦੀ ਪ੍ਰੀਖਿਆ ਦੇ ਵਿੱਚ ਯੋਗ ਨਹੀਂ ਹੋ ਸਕਦੇ। ਸਿਹਤ ਦੇਖਭਾਲ ਅਤੇ ਮੈਡੀਕਲ ਖੇਤਰ ਦੇ ਵਿੱਚ ਕੋਰਸਾਂ ਦਾ ਜਿਹੜਾ ਅਧਿਐਨ ਹੈ ਕਰਨਾ ਚਾਹੁੰਦੇ ਨੇ ਹੁੰਦੇ ਆ, ਉਹਨਾਂ ਦੀ ਸਹਾਇਤਾ ਦੇ ਲਈ ਇੱਥੇ ਕੁਝ ਮੈਡੀਕਲ ਕੋਰਸ ਨੇ ਜੋ ਵਿਦਿਆਰਥੀ ਬਿਨਾਂ ਨੀਟ ਪ੍ਰੀਖਿਆ ਦੇ ਪਾਸ ਕਰ ਸਕਦੇ ਆ। ਕਿਉਂਕਿ ਆਪਾਂ ਪਹਿਲਾਂ ਵਿਦਿਆ ਦੀ ਗੱਲ ਕੀਤੀ ਹੈ ਤੇ ਉੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਵਿਦਿਆ ਜਿਹੜੀ ਹੈ ਮਨੁੱਖ ਦਾ ਤੀਜਾ ਨੇਤਰ ਹੈ ਤੇ ਵਿਦਿਆ ਦਾ ਮਹੱਤਵ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਬਾਇਓਮੈਡੀਕਲ ਦੇ ਵਿੱਚ ਬੀਟੈਕ ਬਾਇਓਮੈਡੀਕਲ ਇੰਜੀਨੀਅਰਿੰਗ ਦੇ ਵਿੱਚ ਇੱਕ 4 ਸਾਲਾਂ ਦਾ ਅੰਡਰ ਗ੍ਰੈਜੂਏਟ
ਪ੍ਰੋਗਰਾਮ ਹੈ ਜਿਹਦਾ ਨਤੀਜਾ ਉਹ ਉਮੀਦਵਾਰ ਲੈ ਸਕਦੇ ਨੇ ਜੋ 12ਵੀਂ ਜਾਂ ਕਿਸੇ ਵੀ ਬਰਾਬਰ ਦੀ ਡਿਗਰੀ ਪਾਸ ਕਰ ਚੁੱਕੇ ਨੇ। ਇਹ ਕੋਰਸ ਬਾਇਓਮੈਡੀਕਲ ਟੈਕਨੀਸ਼ੀਅਨ, ਬਾਇਓਮੈਡੀਕਲ ਇੰਜੀਨੀਅਰ ਤੇ ਬਾਇਓ ਕੈਮਿਸਟ ਸਮੇਤ ਕੈਰੀਅਰ ਦੇ ਵੱਖੋ ਵੱਖਰੇ ਜਿਹੜੇ ਨੇ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ। ਬੈਚਲਰ ਆਫ ਫਾਰਮੈਸੀ, ਇੱਕ ਬੈਚਲਰ ਆਫ ਫਾਰਮੈਸੀ ਫਾਰਮੈਸੀ ਦੇ ਖੇਤਰ ਦੇ ਵਿੱਚ ਇੱਕ ਗ੍ਰੈਜੂਏਟ ਅਕਾਦਮਿਕ ਕੋਰਸ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਫਾਰਮਾਸਿਸਟ ਵਜੋਂ ਜਿਹੜਾ ਅਭਿਆਸ ਕਰਨ ਦੇ ਲਈ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਦੇ ਲਈ ਇੱਕ ਡਿਗਰੀ ਪ੍ਰਾਪਤ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥੀ ਡਰੱਗਜ਼ ਦੇ ਵਿਕਾਸ ਦੇ ਤਰੀਕਿਆਂ ਤੇ ਪ੍ਰਕਿਰਿਆ ਦਾ ਅਧਿਐਨ ਕਰਦੇ ਹੈ ਤੇ ਸਿੱਖਦੇ ਨੇ ਕਿ ਦਵਾਈ ਜਿਹੜੀ ਹੈ ਤੇ ਡਰੱਗਜ਼ ਦੀ ਜਿਹੜੀ ਹੈ ਵੰਡ ਕਿਵੇਂ ਹੁੰਦੀ ਹੈ। ਇਹ ਕੋਰਸ ਉਮੀਦਵਾਰਾਂ ਨੂੰ ਫਾਰਮਾਸਿਊਟੀਕਲ ਉਦਯੋਗ, ਸ਼ਿੰਗਾਰ ਉਦਯੋਗ, ਹਰਬਲ ਉਦਯੋਗ ਜਾਂ ਕਲੀਨਿਕਲ ਖੋਜ ਜਿਹੜੀ ਹੈ ਸੰਗਠਨ CRO ਵਿੱਚ ਸ਼ਾਮਲ ਹੋਣ ਦੇ ਲਈ ਵੱਖ ਵੱਖ ਵਿਭਾਗਾਂ ਦੇ ਵਿੱਚ ਜਿਵੇਂ ਕਿ ਉਤਪਾਦਨ, ਕੁਆਲਿਟੀ ਕੰਟਰੋਲ, R&D ਤੇ ਮਾਰਕੀਟਿੰਗ ਆਦਿ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਪਲੇਟਫਾਰਮ ਜਿਹੜਾ ਖੋਲਦੇ ਹੈ। ਫਿਰ ਗੱਲ ਆ ਜਾਂਦੀ ਹੈ ਮਨੋਵਿਗਿਆਨ ਦੇ ਵਿੱਚ BA ਦੀ। ਮਨੋਵਿਗਿਆਨ ਦੇ ਵਿੱਚ ਇੱਕ ਬੈਚੁਲਰ ਡਿਗਰੀ ਇੱਕ 3 ਸਾਲ ਲੰਬੇ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਹੈ। ਦੂਜੇ ਮੈਡੀਕਲ ਕੋਰਸਾਂ ਦੇ ਉਲਟ ਆਰਟਸ ਤੇ ਕਮਰਸ ਸਟਰੀਮ ਦੇ ਉਮੀਦਵਾਰ ਵੀ ਇਸ ਕੋਰਸ ਦਾ ਪਾਲਣ ਕਰ ਸਕਦੇ ਹੈ, ਮਨੋਵਿਗਿਆਨੀ ਬਣ ਸਕਦੇ ਹੈ। ਮਨੋਵਿਗਿਆਨ ਦੇ ਵਿੱਚ BA ਵੱਖ ਵੱਖ ਖੇਤਰਾਂ ਜਿਵੇਂ ਕਿ ਅਪਰਾਧਿਕ ਨਿਆਂ, ਸਲਾਹ ਮਸ਼ਵਰੇ ਤੇ ਸਮਾਜਿਕ ਕਾਰਜਾਂ ਦੇ ਵਿੱਚ ਅਵਸਰ ਪ੍ਰਦਾਨ ਕਰਦੇ ਹੈ। ਪੋਸ਼ਣ ਦੇ ਵਿੱਚ BSc ਕਰਨੀ, ਪੋਸ਼ਣ ਦੇ ਵਿੱਚ ਵਿਗਿਆਨ ਦਾ ਬੈਚੁਲਰ ਇੱਕ 3 ਸਾਲ ਦਾ ਜਿਹੜਾ ਲੰਮਾ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਹੈ ਜੋ ਖੁਰਾਕ ਦੇ ਵੱਖ ਵੱਖ ਪਹਿਲੂਆਂ ਤੇ ਇਸਦੇ ਪੋਸ਼ਣ ਦੇ ਸੰਬੰਧੀ ਮਹੱਤਵ ਦੇ ਉੱਤੇ ਕੇਂਦਰਿਤ ਕਰਦਾ ਹੈ। ਕੋਰਸ ਮਨੁੱਖ ਦੇ ਦੁਆਰਾ ਖਪਤ ਕੀਤੇ ਜਾਣ ਵਾਲੇ ਭੋਜਨ ਉਤਪਾਦਾਂ ਦੇ ਵਿੱਚ ਰਾਸ਼ਟਰੀ ਕਦਰਾਂ ਕੀਮਤਾਂ ਦੇ ਅਧਿਐਨ ਹੈ। ਜਾਣੀ ਕਿ ਜਿਵੇਂ ਮੈਂ ਆਪਣੀ ਗੱਲ ਕਰਾਂ, ਜੇ ਪੰਜਾਬੀ ਚ ਮੈਨੂੰ ਪਤਾ ਨਹੀਂ ਸੀ ਕਿ ਉਹਨੂੰ BSc ਕਹਿੰਦੇ ਆ, ਤੇ ਉਹ ਆਪਾਂ ਕੀਤੀ ਹੋਈ ਹੈ। ਡਾਇਟੀਸ਼ੀਅਨ ਦੀ ਗੱਲ ਆ ਜਾਂਦੀ ਹੈ। BSc ਦੇ ਵਿੱਚ ਗ੍ਰੈਜੂਏਟ ਪੋਸ਼ਣ ਅਤੇ ਡਾਇਟਿਕਸ ਹਸਪਤਾਲਾਂ ਦੇ ਵਿੱਚ ਜਾਂ ਡਾਇਟੀਸ਼ੀਅਨ, ਜਿਵੇਂ ਕਿ ਮੇਰਾ ਇਹ ਡਿਪਲੋਮਾ ਡਾਇਟੀਸ਼ੀਅਨ ਦਾ ਸਪੈਸ਼ਲਿਸਟ ਹੈ, ਉਹਦੇ ਵਿੱਚ ਸਿਹਤ ਕਲੀਨਿਕਾਂ ਜਾਂ ਸਿਹਤ ਕੇਂਦਰਾਂ ਤੇ MNC ਦੇ ਵਿੱਚ ਪੌਸ਼ਟਿਕ ਜਿਹੜਾ ਹੈ, ਕਲੀਨਿਕ ਸਿਹਤ ਕੇਂਦਰਾਂ ਤੇ MNC ਦੇ ਵਿੱਚ ਪੌਸ਼ਟਿਕ ਤੱਤ ਦੇ ਤੌਰ ਦੇ ਉੱਤੇ ਆਪਣਾ ਕੈਰੀਅਰ ਬਣਾ ਸਕਦੇ ਆ। ਅੱਜ ਕੱਲ੍ਹ ਤੁਸੀਂ ਦੇਖੋ ਜਿਹੜੇ ਫੂਡ ਨੇ, ਜੋ ਕੁਝ ਵੀ ਬਣਦਾ, ਉਹਨਾਂ ਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਇਹਦੇ ਵਿੱਚ ਕਲੋਰੀਜ਼ ਕਿੰਨੀ ਹੈ, ਉਹਦੇ ਉੱਤੇ ਇਹਦੇ ਵਿੱਚ ਫੈਟ ਜਿਹੜੀ ਕਿੰਨੀ ਹੈ, ਹੋਰ ਇਹਦੇ ਵਿੱਚ ਜਿਹੜੇ ਨੇ ਆਪਣੇ ਫਾਈਬਰ ਕਿੰਨੇ ਨੇ, ਜਾਂ ਇਹ ਸਾਰੀਆਂ ਚੀਜ਼ਾਂ ਉਹਦੇ ਉੱਤੇ ਤਾਂ ਹੀ ਕਰਕੇ ਲਿਖਦੇ ਆ ਕਿਉਂਕਿ ਇਹਨਾਂ ਨੂੰ ਨੋਟ ਕਰਨਾ ਸ਼ੁਰੂ ਕੀਤਾ ਗਿਆ। ਉਹ ਡਾਇਟੀਸ਼ੀਅਨ ਹੀ ਕੰਮ ਕਰਦੇ ਆ ਸਾਰਾ, ਉਹਦੇ ਵਿੱਚ 100 ਗ੍ਰਾਮ ਦੇ ਵਿੱਚ ਜਿਹੜਾ ਕੈਲੋਰੀਸ ਨੂੰ ਜਿਹੜਾ ਦੇਖਦੇ ਆ। ਉਸ ਤੋਂ ਬਾਅਦ ਪੌਸ਼ਟਿਕ ਜਿਹੜਾ ਤੱਤ ਹੈ ਉਹਦੇ ਉੱਤੇ ਤੌਰ ਦੇ ਉੱਤੇ ਆਪਣਾ ਕੈਰੀਅਰ ਬਣਾ ਸਕਦੇ ਆ ਤੇ ਉਪਰੋਕਤ ਦੱਸੇ ਗਏ ਕੋਰਸਾਂ ਦੇ ਨਾਲ ਵਿਦਿਆਰਥੀ ਨੀਟ ਦੀ ਪ੍ਰੀਖਿਆ ਦੇ ਲਈ ਯੋਗਤਾ ਤੋਂ ਬਿਨਾਂ ਕੋਰਸ ਵੀ ਜਿਹੜੇ ਹੋਰ ਵੀ ਕਰ ਸਕਦੇ ਆ, ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਜਿਵੇਂ ਕਿ ਫਿਜੀਓਥੈਰੇਪੀ, ਕਾਰਡੀਅਕ ਪਰਫਿਜ਼ਨ, ਮਾਈਕਰੋਬਾਇਓਲੋਜੀ ਦੇ ਵਿੱਚ BSc, ਬਾਇਓਟੈਕਨੋਲੋਜੀ ਦੇ ਵਿੱਚ BSc, ਕਾਰਡੀਓ ਵੈਸਕੂਲਰ ਟੈਕਨੋਲੋਜੀ ਦੇ ਵਿੱਚ BSc, BOT ਬੈਚੁਲਰ ਆਫ ਆਕੂਪੇਸ਼ਨ ਥੈਰੇਪੀ, BSc ਨਰਸਿੰਗ, ਇਸ ਤਰ੍ਹਾਂ ਦੇ ਕੋਰਸ ਜਿਹੜੇ ਕਰ ਸਕਦੇ ਆ। BSc ਨਰਸਿੰਗ ਦਾ ਜਿਹੜਾ PPMET ਹੈ ਉਹਦੇ ਨਾਂ ਹੇਠ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਵੱਲੋਂ ਹਰ ਸਾਲ ਟੈਸਟ ਲਿਆ ਜਾਂਦਾ ਹੈ। ਨਰਸਿੰਗ ਦੀ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਡਿਮਾਂਡ ਹੈ। ਇਸ ਤੋਂ ਇਲਾਵਾ ਬਹੁਤ ਸਾਰੇ 12ਵੀਂ ਤੋਂ ਬਾਅਦ ਮੈਡੀਕਲ ਤੇ ਨਾਨ ਮੈਡੀਕਲ ਦੇ ਕੋਰਸ ਕੀਤੇ ਜਾ ਸਕਦੇ ਹੈ ਕਿ ਕੁਝ ਦੇ ਵਿੱਚ ਟੈਸਟ ਦੇ ਰਾਹੀਂ ਤੇ ਕੁਝ ਦੇ ਵਿੱਚ ਮੈਰਿਟ ਦੇ ਆਧਾਰ ਦੇ ਉੱਤੇ ਵੀ ਦਾਖਲਾ ਜਿਹੜਾ ਮਿਲ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਐਜੂਕੇਸ਼ਨ ਤੇ ਪ੍ਰੋਫੈਸ਼ਨ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੇ ਵਿਦਿਆ ਹੈ ਸਾਨੂੰ ਕਿਸੇ ਮੁਕਾਮ ਦੇ ਉੱਤੇ ਲੈ ਕੇ ਜਾ ਸਕਦੀ ਹੈ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਵਿਦਿਆ ਦਾ ਮਹੱਤਵ ਜਿਹੜਾ ਮਨੁੱਖ ਨੂੰ ਚੰਗਾ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ। ਤੇ ਲੋ, ਇਸ ਦੇ ਨਾਲ ਹੀ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੀ ਤੇ ਗੱਲਾਂ ਬਾਤਾਂ ਦੇ ਵੱਲ ਨੂੰ ਚੱਲਦੇ ਹਾਂ। ਫਿਰ ਸੈਣੀ ਸਾਹਿਬ ਦੀ ਵੀ ਕਾਲ ਆ ਰਹੀ ਸੀ ਤੇ ਉਹਨਾਂ ਨੂੰ ਵੀ ਫ੍ਰੀ ਕਰਨਾ ਹੁੰਦਾ ਜਲਦੀ, ਤੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਜੋ ਖ਼ਬਰਾਂ ਕਹਿੰਦੀਆਂ ਨੇ, ਮਾਹੌਲ ਜਿਹੜਾ ਬਣ ਗਿਆ, ਕੀ ਹੋ ਗਈ ਹੈ CM ਮਾਨ ਹੋਣਾ ਦੀ ਘੇਰਾਬੰਦੀ, ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਸਿਆਸਤ ਦੇ ਵਿੱਚ। ED ਦੀ ਰੇਡ ਹੋਈ ਹੈ, ਉਹਨੇ ਖੋਲ ਦਿੱਤੇ ਨੇ ਵੱਡੇ ਭੇਦ,
ਤੇ ਅੰਮ੍ਰਿਤਪਾਲ ਹੁਣਾਂ ਦੀ ਵਾਪਸੀ ਦੀ ਵੀ ਗੱਲ ਜਿਹੜੀ ਹੈ ਚਰਚਾ ਦਾ ਵਿਸ਼ਾ ਹੌਲੀ ਹੌਲੀ ਬਣਨ ਲੱਗੀ ਹੈ ਤੇ ਅੱਜ ਉਹਨਾਂ ਦੀ ਪੇਸ਼ੀ ਵੀ ਹੋਈ ਹੈ ਕੁਝ ਡਿਸੀਜਨ ਉਹਦੇ ਵਿੱਚ ਆਏ ਨੇ ਦੂਸਰੇ ਪਾਸੇ ਚੀਨ ਜਿਹੜਾ ਹੈ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਜਿੱਡੇ ਮਰਜ਼ੀ ਵੱਡੇ ਅਹੁਦੇ ਦੇ ਉੱਤੇ ਕੋਈ ਬੈਠਾ ਹੋਵੇ ਪਰ ਚੀਨ ਉਹਨੂੰ ਨਹੀਂ ਬਖਸ਼ਦਾ ਜੇ ਉਹਦਾ ਨਾਮ ਭ੍ਰਿਸ਼ਟਾਚਾਰ ਦੇ ਵਿੱਚ ਆਉਂਦਾ ਇਹੀ ਉਹਦਾ ਖੁਫੀਆ ਰਾਜ ਕਹਿ ਲਓ ਅੱਜ ਜਿਹੜਾ ਦੁਨੀਆ ਦੀ ਵਰਲਡ ਇਕਨੋਮੀ ਜਿਹੜਾ ਬਣਿਆ ਹੋਇਆ ਪੈਰ ਜਿਹੜੇ ਨੇ ਕਿਸੇ ਦੇ ਲੱਗਣ ਨਹੀਂ ਦਿੰਦਾ ਤੇ ਉਹ ਕਾਰਨ ਕਿਤੇ ਨਾ ਕਿਤੇ ਇਹੀ ਹੈ ਇਮਾਨਦਾਰੀ ਤੇ ਉਹਨੇ ਦੋ ਆਪਣੇ ਇਸੇ ਲੀਡਰਾਂ ਨੂੰ ਜਿਹੜੀ ਹੈ ਮੌਤ ਦੀ ਸਜ਼ਾ ਸੁਣਾਈ ਹੈ ਤੇ ਫਾਂਸੀ ਤੇ ਚੜਾਉਣਗੇ ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਦੂਸਰੇ ਪਾਸੇ ਅਮਰੀਕਾ ਟਰੰਪ ਜਿਹੜਾ ਉਹ ਹੁਣ ਇਮੀਗ੍ਰੇਸ਼ਨਾਂ ਦੇ ਦੁਆਲੇ ਫਿਰ ਹੋ ਗਿਆ ਆਫਿਸਰ ਦੇ ਦੁਆਲੇ ਹੋ ਚੁੱਕਿਆ ਕਹਿੰਦਾ ਭਾਈ ਜੇ ਤੁਸੀਂ ਦੁਬਾਰਾ ਇਮੀਗ੍ਰੇਸ਼ਨ ਜਿਹੜੇ ਨੇ ਗੈਰ ਕਾਨੂੰਨੀ ਲੋਕ ਜਿਹੜੇ ਆਉਂਦੇ ਆ ਮੇਰੇ ਮੁਲਕ ਦੇ ਵਿੱਚ ਜੇ ਤੁਸੀਂ ਉਹਨਾਂ ਦੇ ਫੈਸਲੇ ਚਾਹੇ ਉਹ ਜੱਜ ਨੇ ਚਾਹੇ ਆਪਣੇ ਇਮੀਗ੍ਰੇਸ਼ਨ ਅਧਿਕਾਰੀ ਨੇ ਜੇ ਤੁਸੀਂ ਫੈਸਲੇ ਜਲਦੀ ਜਲਦੀ ਨਹੀਂ ਕਰਨੇ ਨਹੀਂ ਸੁਣਾਉਣੇ ਤੇ ਭਾਈ ਤੁਸੀਂ ਆਪਣਾ ਪੜਿਆ ਵਿਚਾਰ ਲਓ ਤੇ ਤੁਹਾਡੀ ਜਗ੍ਹਾ ਦੇ ਉੱਤੇ ਹੋਰ ਨਵੇਂ ਬੰਦੇ ਲਾ ਦਾਂਗੇ ਤੇ ਫਿਰ ਤੁਹਾਨੂੰ ਬੈਗ ਹੱਥ ਦੇ ਵਿੱਚ ਫੜਾ ਕੇ ਤੇ ਘਰ ਨੂੰ ਤੋਰਾਂਗੇ ਉਹਦੇ ਨਾਲ ਉਹ ਚੰਗਾ ਆਪਣਾ ਕੰਮ ਕਰਨਾ ਜਿਹੜਾ ਉਹਦੇ ਵਿੱਚ ਤੇਜ਼ੀ ਦਿਖਾਓ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਡਿਪੋਰਟ ਜਿਹੜੇ ਕਰਨੇ ਸ਼ੁਰੂ ਕਰ ਦੇਣੇ ਨੇ ਅਮਰੀਕਾ ਤੋਂ ਵੀ ਕੁਝ ਖਬਰਾਂ ਆਉਣ ਵਾਲੇ ਦਿਨਾਂ 'ਚ ਆ ਜਾਣੀਆਂ ਨੇ ਦੂਸਰੇ ਪਾਸੇ ਪੰਜਾਬ ਦੇਸ਼ ਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ ਦੇ ਵੱਲ ਜਦੋਂ ਝਾਤ ਮਾਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਹਫੜਾ ਦਫੜੀ ਜਿਹੜੀ ਮਚੀ ਹੋਈ ਹੈ ਸੀਐਮ ਦਫ਼ਤਰ ਦੇ ਨਾਲ ਜੁੜੀ ਮਾਮਲੇ ਜਿਹੜੇ ਨੇ ਈਡੀ ਦੀ ਕਾਰਵਾਈ ਨੇ ਆਮ ਆਦਮੀ ਪਾਰਟੀ ਨੂੰ ਘੇਰੇ ਦੇ ਵਿੱਚ ਲਿਆ ਮੁਹਾਲੀ ਚੰਡੀਗੜ੍ਹ ਦੇ ਬਿਲਡਰਾਂ ਦੇ ਉੱਤੇ ਵੀ ਜਿਹੜੀ ਹੈ ਜਾਂਚ ਦੀ ਤਲਵਾਰ ਜਿਹੜੀ ਲਟਕ ਚੁੱਕੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਹੋਏ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਸਿਆਸੀ ਤੂਫਾਨ ਜਿਹੜਾ ਖੜਾ ਹੋਇਆ ਐਜੀਪੀਸੀ ਵੱਲੋਂ ਸਤਿਕਾਰ ਐਕਟ ਖਿਲਾਫ਼ ਸਖ਼ਤ ਜਿਹੜਾ ਰੁੱਖ ਲੈ ਲਿਆ ਗਿਆ ਤੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰ ਦਿੱਤੀ ਗਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਮਾਮਲੇ ਦੀ ਅਦਾਲਤੀ ਸੁਣਵਾਈ ਹੋਈ ਹੈ ਤੇ ਚੀਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ਼ ਮੌਤ ਦੀ ਸਜ਼ਾ ਤੇ ਅਮਰੀਕਾ ਵੱਲੋਂ ਇਮੀਗ੍ਰੇਸ਼ਨ ਦੇ ਉੱਤੇ ਸਖ਼ਤੀ ਸਮੇਤ ਹੋਰ ਵੀ ਕਈ ਵੱਡੀਆਂ ਖ਼ਬਰਾਂ ਨੇ ਉਹਨਾਂ ਦੇ ਵੱਲ ਨੂੰ ਚੱਲਦਿਆਂ ਧਮਾਕਿਆਂ ਦੇ ਪਿੱਛੇ ISI ਦਾ ਹੱਥ ਹੈ DGP ਗੌਰਵ ਯਾਦਵ ਹੋਣਾ ਦਾ ਬਿਆਨ ਆਇਆ ਦੋਵਾਂ ਧਮਾਕਿਆਂ ਦੇ ਲਈ IED ਵਰਤਣ ਦਾ ਦਾਅਵਾ ਕੀਤਾ ਇਸੇ ਤਰ੍ਹਾਂ ਮਾਨ ਹੁਣਾਂ ਨੇ ਸ਼ੁਕਰਾਨਾ ਯਾਤਰਾ ਜਿਹੜੀ ਚੱਲ ਰਹੀ ਹੈ ਮਾਨ ਹੁਣਾਂ ਨੇ ਮੁੜ ਦੁਹਰਾਇਆ ਕਿ ਪੰਜਾਬ ਦੇ ਵਿੱਚ ਹੋਏ ਧਮਾਕੇ ਸੂਬੇ ਦੇ ਵਿੱਚ ਭਾਜਪਾ ਦੇ ਦਾਖਲੇ ਦਾ ਸੰਕੇਤ ਹੈ ਧਮਾਕਿਆਂ ਨੂੰ ਲੈ ਕੇ ਸਪੀਕਰ ਸੰਧਵਾ ਹੁਣਾਂ ਨੇ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਹਾਮੀ ਭਰ ਦਿੱਤੀ ਹੈ ਪੰਜਾਬ ਦੇ ਵਿੱਚ ਮੰਗਲਵਾਰ ਰਾਤੀ ਜੋ ਕੁਝ ਵਾਪਰਿਆ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਦੋ ਧਮਾਕਿਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਧਮਾਕੇ ਕਰਕੇ ਜਿਹੜਾ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਬਚਾ ਰਿਹਾ ਪਰ ਦਹਿਸ਼ਤ ਜਿਹੜੀ ਜ਼ਰੂਰ ਫੈਲੀ ਹੈ ਦੋਵਾਂ ਧਮਾਕਿਆਂ ਦੇ ਲਈ ਵਿਸਫੋਟਕ ਸਮੱਗਰੀ IED ਦੀ ਵਰਤੋਂ ਹੋਈ ਹੈ DGP ਗੌਰਵ ਯਾਦਵ ਹੋਣਾਂ ਨੇ ਅੱਜ ਦੋਵਾਂ ਥਾਵਾਂ ਦੇ ਉੱਤੇ ਮੌਕੇ ਦਾ ਮੁਆਇਨਾ ਕੀਤਾ ਉਹਨਾਂ BSF ਫੌਜੀ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਕੀਤੀ ਤੇ ਯਾਦਵ ਦੇ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਹੋਇਆ ਧਮਾਕਾ ਘੱਟ ਸ਼ਿੱਦਤ ਵਾਲਾ ਸੀ ਇਸ ਦੇ ਪਿੱਛੇ ਜਿਹੜਾ ਕਹਿੰਦੇ ਨੇ ਕਿ ਆਪਣਾ ਪਾਕਿਸਤਾਨ ਦੀ ISI ਦਾ ਜਿਹੜਾ ਹੱਥ ਹੋਣ ਦਾ ਖਦਸ਼ਾ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਂ ਦੀ ਜਥੇਬੰਦੀ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਖਾਸਾ ਫੌਜੀ ਜਿਹੜਾ ਛਾਉਣੀ ਦੇ ਬਾਹਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਪੁਲਿਸ ਨੇ ਫਿਲਹਾਲ ਇਸ ਦੀ ਪੁਸ਼ਟੀ ਜਿਹੜੀ ਹੈ ਨਹੀਂ ਕੀਤੀ ਤੇ ਜਲੰਧਰ ਧਮਾਕੇ ਦੀ ਜ਼ਿੰਮੇਵਾਰੀ ਵੀ ਇਸੇ ਹੀ ਜਥੇਬੰਦੀ ਨੇ ਲਈ ਸੀ ਜਿਸ ਦੀ ਤਸਦੀਕ ਜਾਰੀ ਹੈ ਪਹਿਲਾ ਧਮਾਕਾ ਜਲੰਧਰ ਦੇ ਵਿੱਚ ਰਾਤ 8 ਵਜੇ ਕਰੀਬ BSF ਦੀ ਪੰਜਾਬ ਫਰੰਟੀਅਰ ਦੇ ਜਿਹੜੇ ਹੈੱਡਕੁਆਟਰ ਦੇ ਬਾਹਰ ਹੋਇਆ ਤੇ ਦੂਜਾ ਧਮਾਕਾ 3 ਘੰਟੇ ਦੇ ਵਕਫੇ ਦੇ ਨਾਲ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਜਿਹੜਾ ਖਾਸਾ ਦੇ ਵਿੱਚ ਫੌਜੀ ਛਾਉਣੀ ਨੇੜੇ ਹੋਇਆ ਧਮਾਕੇ ਦੇ ਵਿੱਚ ਛਾਉਣੀ ਦੀ ਕੰਧ ਨੂੰ ਨੁਕਸਾਨ ਪੁੱਜਿਆ ਤੇ ਧਮਾਕਾ ਭਾਵੇਂ ਘੱਟ ਤੀਬਰਤਾ ਵਾਲਾ ਸੀ ਪਰ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਧਮਾਕਾ ਫੌਜੀ ਛਾਉਣੀ ਦੀ ਕੰਧ ਦੇ ਨਾਲ ਹੋਇਆ ਤੇ ਪਰ ਇੱਥੇ ਨੇੜੇ ਹੀ BSF ਦਾ ਖਾਸਾ ਹੈੱਡਕੁਆਟਰ ਵੀ ਹੈ ਤੇ ਘਟਨਾ ਤੋਂ ਬਾਅਦ ਭਾਰਤੀ ਫੌਜ ਤੇ BSF ਫੌਰੀ ਹਰਕਤ ਦੇ ਵਿੱਚ ਆਏ ਹੈ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਸਿਆਸਤ ਦਾ ਜਿਹੜਾ ਮਾਹੌਲ ਬਣ ਗਿਆ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਹੋਏ ਧਮਾਕੇ ਜਿਹੜੇ ਨੇ ਤੇ ਭਾਜਪਾ ਦੇ ਮਿਸ਼ਨ ਪੰਜਾਬ ਦਾ ਹਿੱਸਾ ਸੰਜੇ ਸਿੰਘ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਉਹਨਾਂ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਨੇ ਚੋਣਾਂ ਵਾਲੇ ਸੂਬੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੇ ਲਈ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਦੋਹਰੇ ਧਮਾਕਿਆਂ ਦੇ ਨਾਲ ਆਪਣਾ ਮਿਸ਼ਨ ਪੰਜਾਬ ਸ਼ੁਰੂ ਕਰ ਦਿੱਤਾ
ਸੰਜੇ ਸਿੰਘ ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਵਿਚ ਵੀ ਭਾਜਪਾ ਦੀ ਜਿੱਤ ਤੋਂ ਬਾਅਦ ਚੋਣਾਂ ਤੋਂ ਬਾਅਦ ਦੀ ਹਿੰਸਾ ਦੇਖਣ ਨੂੰ ਮਿਲ ਰਹੀ ਹੈ। ਸੰਜੇ ਸਿੰਘ ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਤੇ ਆਈਐਸਆਈ ਵਿਚਕਾਰ ਸਿੱਧਾ ਸੰਬੰਧ ਹੈ ਤੇ ਅਸੀਂ ਅਤੀਤ ਦੇ ਵਿਚ ਪਠਾਨਕੋਟ ਦੀ ਘਟਨਾ ਦੇ ਵਿਚ ਇਹ ਦੇਖਿਆ। ਅੰਮ੍ਰਿਤਸਰ ਤੇ ਜਲੰਧਰ ਦੇ ਵਿਚ ਹੋਏ ਧਮਾਕੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਭਾਜਪਾ ਦੀ ਚੋਣ ਰਣਨੀਤੀ ਦਾ ਹਿੱਸਾ ਨੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਾ ਆਈਐਸਆਈ ਦੇ ਨਾਲ ਹੱਥ ਕਹਿੰਦੇ ਮਿਲਾਉਣ ਦਾ ਇਤਿਹਾਸ ਰਿਹਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪਠਾਨਕੋਟ ਘਟਨਾ ਦੀ ਜਾਂਚ ਦੇ ਲਈ ਸੱਦਾ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਈਐਸਆਈ ਦੇਸ਼ ਦੇ ਵਿਚ ਹੋਣ ਵਾਲੀਆਂ ਕਈ ਘਟਨਾਵਾਂ ਦੇ ਲਈ ਜ਼ਿੰਮੇਵਾਰ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਇਸ ਦੇ ਨਾਲ ਮਜ਼ਬੂਤ ਸੰਬੰਧ ਨੇ। ਇਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਡੀ ਪਾਰਟੀ ਨੇ ਅੰਮ੍ਰਿਤਸਰ ਤੇ ਜਲੰਧਰ ਦੇ ਵਿਚ ਹੋਏ ਧਮਾਕਿਆਂ ਪਿੱਛੇ ਉਨ੍ਹਾਂ ਦਾ ਹੱਥ ਹੋਣ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਧਮਾਕਿਆਂ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਸੀ ਤੇ ਉਨ੍ਹਾਂ ਕਿਹਾ ਕਿ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਵਿਚ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੋਗਹੁਣਾ ਨੇ ਵੀ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਨਾ ਤੇ ਬਚਕਨਾ ਜਿਹੜਾ ਦੱਸਿਆ ਹੈ ਬਚਕਾਨਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਨ ਦੇ ਵਿਚ ਅਸਫਲ ਰਹੀ ਹੈ ਤੇ ਦੋਸ਼ ਲਗਾਇਆ ਕਿ ਪੰਜਾਬ ਦੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਦੂਸਰੇ ਪਾਸੇ ਜਿਹੜਾ ਮਾਨਹਾਨੀ ਦਾ ਨੋਟਿਸ ਭਾਜਪਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਹਾਨੀ ਦਾ ਨੋਟਿਸ। ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦਾ ਰੁੱਖ ਫੜਿਆ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਗਹੁਣਾ ਨੇ ਇਸੇ ਰਣਨੀਤੀ ਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਨਹਾਨੀ ਦਾ ਨੋਟਿਸ ਦਿੱਤਾ। ਤੁਰੰਤ ਜਿਹੜੇ ਤਰੁਣ ਚੁਗਹੁਣਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਸਬੂਤ ਦੇ ਭਾਜਪਾ ਦੇ ਉਤੇ ਧਮਾਕਿਆਂ ਦੇ ਇਲਜ਼ਾਮ ਲਗਾਏ। ਮੁੱਖ ਮੰਤਰੀ ਮਾਨਹਾਨੀ ਨੇ ਜਲੰਧਰ ਦੇ ਵਿਚ ਅੰਮ੍ਰਿਤਸਰ ਦੇ ਵਿਚ ਹੋਏ ਧਮਾਕਿਆਂ ਦੇ ਹਵਾਲੇ ਦੇ ਨਾਲ ਲੰਘੇ ਕੱਲ ਕਿਹਾ ਸੀ ਕਿ ਭਾਜਪਾ ਦੇ ਵੱਲੋਂ ਅਜਿਹੇ ਹੱਥਕੰਡਿਆਂ ਦੀ ਵਰਤੋਂ ਕਰਕੇ ਪੰਜਾਬ ਦੇ ਵਿਚ ਚੋਣਾਂ ਦੀ ਤਿਆਰੀ ਵਿੱਢੀ ਜਾ ਰਹੀ ਹੈ। ਮੁੱਖ ਮੰਤਰੀ ਨੇ ਇਨ੍ਹਾਂ ਧਮਾਕਿਆਂ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਸੀ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਗਹੁਣਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਖਿਲਾਫ਼ ਅਪਰਾਧਿਕ ਮਾਨਹਾਨੀ ਝੂਠੀ ਜਾਣਕਾਰੀ ਫੈਲਾਉਣ ਤੇ ਜਨਤਕ ਅਸ਼ਾਂਤੀ ਭੜਕਾਉਣ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿਚ ਨੋਟਿਸ ਦਿੱਤਾ ਹੈ। ਚੁਗਹੁਣਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ 7 ਦਿਨਾਂ ਦੇ ਅੰਦਰ ਅੰਦਰ ਆਪਣਾ ਬਿਆਨ ਵਾਪਸ ਲੈ ਕੇ ਜਨਤਕ ਤੌਰ ਦੇ ਉਤੇ ਮਾਫ਼ੀ ਨਹੀਂ ਮੰਗ ਲੈਂਦੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਤੇ ਸਿਵਲ ਦੋਵੇਂ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੇ ਲੋਕ ਵੀ ਮੁੱਖ ਮੰਤਰੀ ਵੱਲੋਂ ਲਗਾਏ ਇਲਜ਼ਾਮਾਂ ਦੇ ਸਬੂਤਾਂ ਦੇ ਬਾਰੇ ਜਾਣਨਾ ਚਾਹੁੰਦੇ ਨੇ। ਇਸੇ ਮਸਲੇ ਦੇ ਵਿਚ ਅੱਗੇ ਜਾਖੜ ਸਾਹਿਬ ਨੇ ਅੱਜ ਕਿਹਾ ਕਿ ਭਾਈ ਭਗਵੰਤ ਮਾਨ ਦੇ ਉਤੇ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਹੋਵੇ ਦਰਜ। ਪੰਜਾਬ ਭਾਜਪਾ ਦਾ ਵਫਦ ਗ੍ਰਿਫ਼ਤਾਰੀ ਦੇ ਲਈ ਪੰਜਾਬ ਪੁਲਿਸ ਦੇ ਕੋਲ ਵੀ ਅੱਜ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਭਾਜਪਾ ਵਫਦ ਸਮੇਤ ਗ੍ਰਿਫ਼ਤਾਰੀ ਦੇ ਲਈ ਪੇਸ਼ ਹੋਣ ਮਗਰੋਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉਤੇ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਇਨ੍ਹਾਂ ਆਗੂਆਂ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤਾਰ ਤਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਜਾਖੜ ਉਨ੍ਹਾਂ ਨੇ ਮੁੱਖ ਮੰਤਰੀ ਦੇ ਬਿਆਨ ਦੇ ਹਵਾਲੇ ਦੇ ਨਾਲ ਕਿਹਾ ਕਿ ਪੰਜਾਬ ਦੇ ਵਿਚ ਦੰਗੇ ਕਰਾਏ ਜਾਣ ਵਾਸਤੇ ਇਕ ਸਾਜ਼ਿਸ਼ ਘੜੀ ਗਈ ਤਾਂ ਜੋ ਭਾਈਚਾਰੇ ਦੇ ਵਿਚ ਜ਼ਹਿਰ ਜਿਹੜਾ ਫੈਲਾਈ ਜਾ ਸਕੇ। ਭਾਜਪਾ ਪ੍ਰਧਾਨ ਜਾਖੜ ਹੁਣੀ ਅੱਜ ਵਫਦ ਸਮੇਤ DGP ਗੌਰਵ ਯਾਦਵ ਨੂੰ ਮਿਲਣ ਗਏ ਪਰ ਅੱਜ DGP ਦੀ ਗੈਰ ਹਾਜ਼ਰੀ ਦੇ ਵਿਚ ADGP ਜਿਹੜੇ ਨੇ ਸ੍ਰੀ AS ਰਾਏ ਉਨ੍ਹਾਂ ਨੇ ਵਫਦ ਤੋਂ ਮੰਗ ਪੱਤਰ ਲਿਆ ਤੇ ਭਾਜਪਾ ਆਗੂਆਂ ਨੇ ਪੁਲਿਸ ਦੇ ਕੋਲ ਆਪਣੇ ਆਪ ਨੂੰ ਗ੍ਰਿਫ਼ਤਾਰੀ ਦੇ ਲਈ ਪੇਸ਼ ਵੀ ਕੀਤਾ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਮੁੱਦਾ ਬਣਿਆ ਰਿਹਾ ਮੁਹਾਲੀ ਦੇ ਵਿਚ CM ਮਾਨ ਦੇ ਸਹਿਯੋਗੀ ਦੇ ਨਾਲ ਜੁੜੀ ਇਮਾਰਤ ਦੇ ਉਤੇ ED ਦਾ ਛਾਪਾ। 9ਵੀਂ ਮੰਜ਼ਲ ਤੋਂ ਬੈਗ ਸੁੱਟੇ ਗਏ ਤੇ ਉਹ 500-500 ਦੇ ਨੋਟ ਗੁੱਟੀਆਂ ਜਿਹੜੀਆਂ ਉੜਦੀਆਂ ਨਜ਼ਰ ਆਈਆਂ ਨੇ ਤੇ ਦੂਸਰੇ ਪਾਸੇ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਵੀਰਵਾਰ ਨੂੰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ

ਦੀ ਨਗਦੀ ਬਰਾਮਦ ਹੋਈ। ਹਾਲਾਂਕਿ ਇਸ ਰਿਪੋਰਟ ਦੇ ਲਿਖੇ ਜਾਣ ਤੱਕ ਬਰਾਮਦ ਕੀਤੀ ਗਈ ਸਹੀ ਰਕਮ ਦੇ ਬਾਰੇ ਈਡੀ ਦੇ ਵੱਲੋਂ ਕੋਈ ਅਧਿਕਾਰਤ ਅਜੇ ਪੁਸ਼ਟੀ ਨਹੀਂ ਸੀ ਕੀਤੀ ਗਈ। ਕੇਂਦਰੀ ਏਜੰਸੀ ਦੇ ਅਧਿਕਾਰੀ ਕਈ ਘੰਟਿਆਂ ਤੱਕ ਫਲੈਟ ਦੇ ਅੰਦਰ ਰਹੇ ਤੇ ਦਸਿਆ ਗਿਆ ਕਿ ਤਲਾਸ਼ੀ ਦੀ ਕਾਰਵਾਈ ਦੇ ਦੌਰਾਨ ਅਪਾਰਟਮੈਂਟ ਅੰਦਰੋਂ ਬੰਦ ਸੀ ਫਲੈਟ ਨਿਤਿਨ ਬੰਸਲ ਦਾ ਜਿਹੜਾ ਹੈ ਤੇ ਹਾਲਾਂਕਿ ਅਧਿਕਾਰਤ ਮਾਲਕੀ ਦੇ ਵੇਰਵਿਆਂ ਦੀ ਅਜੇ ਸੁਤੰਤਰ ਤੌਰ ਦੇ ਉਤੇ ਕਹਿੰਦੇ ਪੁਸ਼ਟੀ ਨਹੀਂ ਹੋ ਸਕੀ ਹੈ। ਦਾਅਵਾ ਕੀਤਾ ਗਿਆ ਕਿ ਛਾਪੇਮਾਰੀ ਜਿਹੜੀ ਹੈ ਵਾਲੀਆਂ ਥਾਵਾਂ ਦੇ ਵਿਚੋਂ ਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਕਰੀਬੀ ਸਹਿਯੋਗੀ ਨਾਲ ਜੁੜੀ ਹੋਈ ਸੀ। ਹਾਲਾਂਕਿ ਈਡੀ ਜਾਂ ਪੰਜਾਬ ਸਰਕਾਰ ਵੱਲੋਂ ਰਾਜਨੀਤਿਕ ਸਬੰਧਾਂ ਦੀ ਪੁਸ਼ਟੀ ਕਰਨ ਵਾਲਾ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਹ ਛਾਪੇਮਾਰੀ ਇਕ ਵਿਆਪਕ ਕਾਰਵਾਈ ਦਾ ਹਿੱਸਾ ਦੱਸੀ ਹੈ ਤੇ ਜਿਸ ਦੇ ਤਹਿਤ ਪਟਿਆਲਾ ਦੇ ਵਿਚ ਆਮ ਆਦਮੀ ਪਾਰਟੀ ਦੇ ਨਾਲ ਕਥਿਤ ਤੌਰ ਦੇ ਉਤੇ ਜੁੜੇ ਵਿਅਕਤੀਆਂ ਦੇ ਟਿਕਾਣਿਆਂ ਦੇ ਉਤੇ ਵੀ ਤਲਾਸ਼ੀ ਲਈ ਗਈ ਹੈ। ਈਡੀ ਦੇ ਰਡਾਰ ਦੇ ਉਤੇ ਮੋਹਾਲੀ ਚੰਡੀਗੜ੍ਹ ਦੇ ਇਕ ਦਰਜਨ ਤੋਂ ਵੱਧ ਬਿਲਡਰ ਤੇ ਡਿਵੈਲਪਰ ਵੀ ਜਿਹੜੇ ਨਜ਼ਰ ਦੇ ਉਤੇ ਹੈ। ਚੰਡੀਗੜ੍ਹ ਦੇ ਵਿਚ ਵੱਖ ਵੱਖ ਥਾਵਾਂ ਦੇ ਉਤੇ ਕੀਤੀ ਗਈ ਕਾਰਵਾਈ ਦੇ ਕਾਰਨ ਰੀਅਲ ਅਸਟੇਟ ਸੈਕਟਰ ਦੇ ਵਿਚ ਹੜਕੰਪ ਮਚਿਆ। ਇਸ ਕਾਰਵਾਈ ਦੇ ਦੌਰਾਨ ਮੋਹਾਲੀ ਚੰਡੀਗੜ੍ਹ ਦੇ ਇਕ ਦਰਜਨ ਤੋਂ ਵੱਧ ਬਿਲਡਰ ਤੇ ਡਿਵੈਲਪਰ ਈਡੀ ਦੇ ਰਡਾਰ ਦੇ ਉਤੇ ਨੇ। ਇਹ ਮਾਮਲਾ CLU ਫਰਾਡ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਜਿਸ ਦੇ ਵਿਚ ਮੋਹਾਲੀ ਚੰਡੀਗੜ੍ਹ ਦੇ ਦੋ ਪ੍ਰਮੁੱਖ ਬਿਲਡਰਾਂ ਤੇ ਡਿਵੈਲਪਰਾਂ ਵੱਲੋਂ ਕੁਝ ਸਮਾਂ ਪਹਿਲਾਂ ਜਿਹੜਾ ਮੈਗਾ ਪ੍ਰੋਜੈਕਟ ਦੀ ਮਨਜੂਰੀ ਦੇ ਲਈ ਗਈ ਸੀ ਪਰ ਉਸ ਸਮੇਂ ਉਨ੍ਹਾਂ ਦੇ ਕੋਲ ਦਿਖਾਈ ਗਈ ਪੂਰੀ ਜ਼ਮੀਨ ਦੀ ਰਜਿਸਟਰੀ ਨਹੀਂ ਸੀ ਜਿਸਦਾ ਖੁਲਾਸਾ ਕਈ ਜ਼ਮੀਨ ਮਾਲਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿਚ ਹੋਇਆ। ਸ਼ਿਕਾਇਤ ਦੇ ਅਨੁਸਾਰ ਉਕਤ ਬਿਲਡਰਾਂ ਤੇ ਡਿਵੈਲਪਰਾਂ ਦੇ ਵੱਲੋਂ ਜ਼ਮੀਨ ਮਾਲਕਾਂ ਦੇ ਨਾਂ ਦੇ ਉਤੇ ਫਰਜ਼ੀ ਤਰੀਕੇ ਦੇ ਨਾਲ ਸਹਿਮਤੀ ਦੇ ਕੇ ਜਿਹੜਾ CLU ਦੀ ਮਨਜੂਰੀ ਲਈ ਗਈ। ਇਸ ਸਬੰਧੀ ਦਰਜ ਕੇਸ ਨੂੰ ED ਦੀ ਕਾਰਵਾਈ ਦਾ ਨਤੀਜਾ ਮੰਨਿਆ ਜਾ ਰਿਹਾ। ਉਨ੍ਹਾਂ ਬਿਲਡਰਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿਚ ਲਿਆ ਗਿਆ ਜਿਨ੍ਹਾਂ ਨੇ ਮੈਗਾ ਪ੍ਰੋਜੈਕਟ ਦੇ ਵਿਚ ਜ਼ਮੀਨ ਖਰੀਦੀ ਹੋਈ ਹੈ। ਇਨ੍ਹਾਂ ਸਾਰੇ ਲੋਕਾਂ ਦੇ ਬੈਂਕ ਵੇਰਵਿਆਂ ਤੇ ਪ੍ਰਾਪਰਟੀ ਦੇ ਜਿਹੜੇ ਦਸਤਾਵੇਜ਼ਾਂ ਦੇ ਆਧਾਰ ਦੇ ਉਤੇ ਆਉਣ ਵਾਲੇ ਦਿਨਾਂ ਚ ਹੋਰ ਲੋਕਾਂ ਦੇ ਉਤੇ ਵੀ ED ਦਾ ਸਿਕੰਜਾ ਜਿਹੜਾ ਕੱਸ ਹੋ ਸਕਦਾ ਹੈ। ED ਦੀ ਇਸ ਕਾਰਵਾਈ ਦੇ ਨਾਲ ਗਵਾਂਢਾਂ ਦੇ ਅਧਿਕਾਰੀਆਂ ਦੇ ਹੋਸ਼ ਉਡੇ ਨੇ ਤੇ ਅਫਸਰ ਫੋਨ ਬੰਦ ਕਰਕੇ ਗਾਇਬ ਹੋ ਗਏ। ਇਹ ਮਾਮਲਾ ਮੈਗਾ ਪ੍ਰੋਜੈਕਟ ਦੇ CLU ਫਰਾਡ ਦੇ ਨਾਲ ਜੁੜਿਆ ਹੋਇਆ ਜਿਸ ਨੂੰ ਕੁਝ ਅਧਿਕਾਰੀਆਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਮਨਜੂਰੀ ਦਿੱਤੀ ਗਈ। ਦੱਸਿਆ ਜਾ ਰਿਹਾ ਕਿ ਪੂਰੀ ਰਜਿਸਟਰੀ ਨਾ ਹੋਣ ਦੇ ਕਾਰਨ ਵਿਵਾਦਾਂ ਦੇ ਵਿਚ ਆਏ CLU ਨੂੰ ਹੁਣ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਮਾਮਲੇ ਦੇ ਵਿਚ ਵੱਡੇ ਨੇਤਾਵਾਂ ਦੇ ਕਰੀਬੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਇਕ ਕਰੀਬੀ ਦੇ ਫਲੈਟ ਦੇ ਉਤੇ ਹੋਈ ਛਾਪੇਮਾਰੀ ਦੇ ਵਿਚ ਭਾਰੀ ਮਾਤਰਾ ਦੇ ਵਿਚ ਨਗਦੀ ਕੈਸ਼ ਬਰਾਮਦ ਹੋਇਆ। ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਹੈ ਤੇ ਇਸ ਸਭ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਦੇ ਵਿਚ ਗਵਾਂਢਾਂ ਦੇ ਅਧਿਕਾਰੀਆਂ ਦੀਆਂ ਮੁਸ਼ਕਲਾਂ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਹੈ। ਦੂਸਰੇ ਪਾਸੇ ਬੇਅਦਬੀ ਮਾਮਲੇ ਦੇ ਵਿਚ ਕੋਈ ਮਾਨਸਿਕ ਰੋਗੀ ਸ਼ਾਮਲ ਹੋਇਆ ਤਾਂ ਪਰਿਵਾਰ ਦੇ ਉਤੇ ਦਰਜ ਹੋਵੇਗਾ ਕੇਸ ਤੇ ਮਾਨ ਸਾਹਿਬ ਇਹ ਗੱਲ ਜਿਹੜੀ ਹੈ ਪ੍ਰਚਾਰ ਰਹੇ ਹੈ। ਹਲਕਾ ਸੈਂਟਰਲ ਤੋਂ ਸ਼ੁਕਰਾਨਾ ਯਾਤਰਾ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੇ ਵਿਚ ਜੇ ਕੋਈ ਵਿਅਕਤੀ ਮਾਨਸਿਕ ਤੌਰ ਦੇ ਉਤੇ ਬਿਮਾਰ ਮਾਨਸਿਕ ਰੋਗੀ ਪਾਇਆ ਜਾਂਦਾ ਹੈ ਤਾਂ ਹੁਣ ਉਸਦੇ ਪਰਿਵਾਰਕ ਮੈਂਬਰਾਂ ਦੇ ਵਿਰੁੱਧ ਵੀ ਮਾਮਲਾ ਦਰਜ ਕੀਤਾ ਜਾਊ। ਮੁੱਖ ਮੰਤਰੀ ਨੇ ਸਪਸ਼ਟ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਚੱਲੇਗਾ ਕਿ ਘਰੋਂ ਕਿਸੇ ਮਾਨਸਿਕ ਰੋਗੀ ਨੂੰ ਸਿਖਾ ਪੜਾ ਕੇ ਬੇਅਦਬੀ ਕਰਨ ਦੇ ਲਈ ਬਾਹਰ ਭੇਜ ਦਿੱਤਾ ਜਾਵੇ ਤੇ ਪਰਿਵਾਰ ਖੁਦ ਨੂੰ ਇਸ ਤੋਂ ਦੂਰ ਕਰ ਲਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੇ ਵਿਚ ਪਰਿਵਾਰ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ ਤੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਏਗੀ। ਬੇਅਦਬੀ ਵਿਰੁੱਧ ਜਿਹੜਾ ਸਖ਼ਤ ਕਾਨੂੰਨ ਬਣਨ ਤੋਂ ਬਾਅਦ ਬੁੱਧਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਕਰਕੇ ਭਗਵੰਤ ਮਾਨ ਰਾਤ ਨੂੰ ਜਲੰਧਰ ਪਹੁੰਚੇ ਜਿਸ ਤੋਂ ਬਾਅਦ ਉਹ ਆਦਮਪੁਰ ਫਿਰ ਨੁੱਕੜ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਪੰਜਾਬ ਦੇ ਵਿਚ ਕਿਸੇ ਵੀ ਧਰਮ ਦੀ ਬੇਅਦਬੀ ਸਹਿ ਨਹੀਂ ਕੀਤੀ ਜਾਵੇਗੀ। ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਹੁਣੇ ਵੀ ਉਥੇ ਹਾਜ਼ਰ ਸਨ। ਇਸ ਤੋਂ ਇਲਾਵਾ ਬਾਅਦ ਦੇ ਵਿਚ ਆਪਣੀ ਯਾਤਰਾ ਦੇ ਅਗਲੇ ਪੜਾਅ ਤਹਿਤ ਅੰਮ੍ਰਿਤਸਰ ਦੇ ਰਸਤੇ ਹੁੰਦੇ ਹੋਏ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲਈ ਰਵਾਨਾ ਹੋਏ ਨੇ। ਇਸੇ ਮਸਲੇ ਦੇ ਵਿਚ ਸਰਕਾਰੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਹੈ। ਸਤਿਕਾਰ ਐਕਟ ਜਿਹੜਾ ਵਿਰੁੱਧ SGPC ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਜਿਹੜਾ ਸੋਧ ਐਕਟ ਹੈ 2026 ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕਾਂ ਗ੍ਰੰਥੀਆਂ ਪ੍ਰਬੰਧਕ ਕਮੇਟੀਆਂ ਤੇ ਅਖੰਡ ਪਾਠੀ ਸਭਾਵਾਂ ਦੀ ਕੀਤੀ ਮੀਟਿੰਗ ਦੇ ਵਿਚ ਆਖਿਆ ਕਿ ਸਰਕਾਰ ਨੂੰ ਇਸ ਕਾਨੂੰਨ ਦੇ ਬਾਰੇ ਮੁੜ ਪੜਚੋਲ ਕਰਨੀ ਚਾਹੀਦੀ ਹੈ। ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਸਿੱਖ ਸੰਸਥਾਵਾਂ ਦੇ ਨਾਲ ਵਿਚਾਰ ਕਰਕੇ ਇਸ ਦੇ ਵਿਚ ਜ਼ਰੂਰੀ ਸੋਧਾਂ ਕਰੇ। ਸ਼੍ਰੋਮਣੀ ਕਮੇਟੀ ਕੈਂਪਸ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ

0: ਅਗਵਾਈ ਹੇਠ ਪ੍ਰਚਾਰ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘ ਪ੍ਰਬੰਧਕ ਕਮੇਟੀਆਂ ਤੇ ਅਖੰਡ ਪਾਠੀ ਸਭਾਵਾਂ ਦੀ ਵਿਸ਼ੇਸ਼ ਜਿਹੜੀ ਮੀਟਿੰਗ ਅੱਜ ਹੋਈ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੀ ਸ਼ਬਦਾਵਲੀ ਸਿੱਧੇ ਤੌਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਹੈ। ਉਨ੍ਹਾਂ ਕੌਮ ਨੂੰ ਜਿਹੜਾ ਸੁਚੇਤ ਹੋਣ ਦੇ ਲਈ ਆਖਦਿਆਂ ਕਿਹਾ ਕਿ ਪਾਸ ਕੀਤੇ ਗਏ ਐਕਟ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਸਟੋਰ ਸ਼ਬਦ ਵਰਤਣਾ ਪੰਥਕ ਭਾਵਨਾਵਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾਵਾਂ ਤੇ ਮਰਿਆਦਾ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰਨ ਲਈ ਜਿਹੜਾ ਸੁੱਖ ਆਸਣ ਜਿਹੜਾ ਤੇ ਸੱਚਖੰਡ ਅਸਥਾਨ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਨੇ ਜਿਸ ਨੂੰ ਸਟੋਰ ਕੀਤੇ ਜਾਣ ਦੀ ਸ਼ਬਦਾਵਲੀ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਐਕਟ ਨੌਜਵਾਨਾਂ ਨੂੰ ਧਾਰਮਿਕ ਜ਼ਿੰਮੇਵਾਰੀਆਂ ਤੋਂ ਦੂਰ ਰੱਖਣ ਦਾ ਕਾਰਨ ਜਿਹੜਾ ਬਣੇਗਾ ਜੋ ਕੌਮ ਦੇ ਕਦੇ ਵੀ ਹਿੱਤ ਦੇ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਕੁਝ ਹਿੱਸੇ ਨੂੰ ਭਾਵੁਕ ਹੋ ਕੇ ਇਸ ਐਕਟ ਦੀ ਹਰ ਮੱਦ ਦੀ ਪੜਚੋਲ ਜੜੀ ਆ ਜਾਂ ਪ੍ਰੋੜਤਾ ਨਹੀਂ ਕਰਨੀ ਚਾਹੀਦੀ ਹੈ। MP ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਮਾਤਾ ਉਨ੍ਹਾਂ ਨੇ ਸ਼ੁਕਰਾਨਾ ਯਾਤਰਾ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸਵਾਲ ਕੀਤੇ ਨੇ। ਰਈਆ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੇ ਦੌਰਾਨ ਜਿਹੜਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਹੁਣਾਂ ਨੇ ਆਪਣੇ ਪੁੱਤਰ ਦੇ ਵਿਰੁੱਧ ਕਥਿਤ ਤੌਰ ਦੇ ਉੱਤੇ ਕੌਮੀ ਸੁਰੱਖਿਆ ਕਾਨੂੰਨ ਜਿਹੜਾ NSA ਖਤਮ ਹੋਣ ਦੇ ਬਾਵਜੂਦ ਉਸ ਨੂੰ ਪੰਜਾਬ ਤੋਂ ਬਾਹਰ ਲਗਾਤਾਰ ਨਜ਼ਰਬੰਦ ਰੱਖਣ ਨੂੰ ਲੈ ਕੇ ਮੁੱਖ ਮੰਤਰੀ ਦਾ ਸਾਹਮਣਾ ਕੀਤਾ ਗਿਆ। ਬਲਵਿੰਦਰ ਕੌਰ ਭਾਰੀ ਸੁਰੱਖਿਆ ਤੇ ਸਮਰਥਕਾਂ ਦੇ ਇਕੱਠ ਦੇ ਵਿੱਚੋਂ ਲੰਘ ਕੇ ਮੁੱਖ ਮੰਤਰੀ ਦੀ ਗੱਡੀ ਨੇੜੇ ਪਹੁੰਚੇ। ਉਸਨੇ ਮਾਨ ਦਾ ਜਿਹੜਾ ਹੱਥ ਫੜ ਲਿਆ ਤੇ ਪੁੱਛਿਆ ਕਿ NSA ਦੀਆਂ ਵਿਵਸਥਾਵਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਪੰਜਾਬ ਵਾਪਸ ਕਿਉਂ ਨਹੀਂ ਲਿਆਂਦਾ ਗਿਆ। ਮੁੱਖ ਮੰਤਰੀ ਹੁਣਾਂ ਨੇ ਸਵਾਲ ਸੁਣਦੇ ਹੋਏ ਦਿਖਾਈ ਦਿੱਤੇ ਪਰ ਉਨ੍ਹਾਂ ਨੇ ਮੌਕੇ ਦੇ ਉੱਤੇ ਕੋਈ ਸਪਸ਼ਟ ਜਵਾਬ ਨਾ ਦਿੱਤਾ। ਇੱਕ ਅਪੀਲ ਦੇ ਵਿੱਚ ਬਲਵਿੰਦਰ ਕੌਰ ਹੁਣਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੀ ਕਿਸੇ ਦਾ ਪੁੱਤਰ ਹੈ ਤੇ ਮਾਨ ਨੂੰ ਇੱਕ ਮਾਂ ਦਾ ਦਰਦ ਸਮਝਣਾ ਚਾਹੀਦਾ। ਜਦੋਂ ਉਸਨੇ ਮਹਿਸੂਸ ਕੀਤਾ ਕਿ ਉਸ ਦੀਆਂ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਉਸਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਅੱਜ ਮਾਮਲੇ 'ਚ ਸੈਸ਼ਨ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਡਿਸਚਾਰਜ ਅਰਜ਼ੀ ਦੇ ਉੱਤੇ ਨੋਟਿਸ ਜਿਹੜਾ ਜਾਰੀ ਕੀਤਾ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਾਲ ਸਬੰਧਤ ਮਾਮਲੇ ਦੀ ਅੱਜ ਅੰਮ੍ਰਿਤਸਰ ਸੈਸ਼ਨ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪੱਖੋਂ ਉਨ੍ਹਾਂ ਦੇ ਵਕੀਲ ਰੀਤੂ ਰਾਜ ਸਿੰਘ ਸੰਧੂ ਅਦਾਲਤ ਦੇ ਵਿੱਚ ਪੇਸ਼ ਹੋਇਆ। ਸੁਣਵਾਈ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵਕੀਲ ਸੰਧੂ ਹੁਣਾਂ ਨੇ ਦਸਿਆ ਕਿ ਅੱਜ ਦੀ ਤਾਰੀਖ ਦੇ ਦੌਰਾਨ ਉਨ੍ਹਾਂ ਦੇ ਵੱਲੋਂ ਅਦਾਲਤ ਦੇ ਵਿੱਚ ਇੱਕ ਅਹਿਮ ਜਿਹੜੀ ਅਰਜ਼ੀ ਦਾਇਰ ਕੀਤੀ ਗਈ ਹੈ ਜਿਹਦੇ ਵਿੱਚ ਅੰਮ੍ਰਿਤਪਾਲ ਸਿੰਘ ਤੇ ਲਗਾਏ ਗਏ ਚਾਰਜਾਂ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ। ਵਕੀਲ ਨੇ ਦਸਿਆ ਕਿ ਉਨ੍ਹਾਂ ਨੇ ਚਲਾਨ ਅਤੇ ਕੇਸ ਦੇ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਦੇ ਵਿੱਚ ਵਿਸਤਾਰ ਦੇ ਨਾਲ ਆਪਣੀ ਅਰਜ਼ੀ ਦਾਇਰ ਕੀਤੀ ਹੈ। ਜਿਨ੍ਹਾਂ ਧਾਰਾਵਾਂ ਦੇ ਤਹਿਤ ਚਾਰਜ ਲਗਾਏ ਗਏ ਨੇ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ਦੇ ਉੱਤੇ ਠੀਕ ਨਹੀਂ ਬਣਦੇ ਨੇ ਤੇ ਇਸ ਦੇ ਲਈ ਅਦਾਲਤ ਨੂੰ ਅੰਮ੍ਰਿਤਪਾਲ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਤੇ ਰੀਤੂ ਰਾਜ ਸਿੰਘ ਸੰਧੂ ਨੇ ਦਸਿਆ ਕਿ ਅਦਾਲਤ ਦੇ ਵੱਲੋਂ ਹੁਣ ਇਸ ਅਰਜ਼ੀ ਦੇ ਉੱਤੇ ਸਟੇਟ ਨੂੰ ਜਵਾਬ ਦਾਇਰ ਕਰਨ ਦੇ ਲਈ ਸਮਾਂ ਦਿੱਤਾ ਗਿਆ। ਸਟੇਟ ਜਿਹੜਾ ਪੱਖ ਦੇ ਵੱਲੋਂ 11 ਮਈ ਨੂੰ ਆਪਣਾ ਰਿਪਲਾਈ ਜਿਹੜਾ ਸੀ ਫਾਈਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਦੇ ਵੱਲੋਂ ਕੀਤੀ ਜਾਏਗੀ। ਉਨ੍ਹਾਂ ਇਹ ਵੀ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਜਿਹੜੀ ਹੈ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲਗਾਈ ਜਾ ਰਹੀ ਹੈ। ਵਕੀਲ ਦੇ ਮੁਤਾਬਕ ਜਿਹੜਾ ਉਹ ਇਸ ਸਮੇਂ ਵੀ ਉਸੇ ਸੈੱਲ ਦੇ ਵਿੱਚ ਨੇ ਜਿੱਥੇ ਪਹਿਲਾਂ ਰੱਖੇ ਗਏ ਸਨ ਤੇ ਉਨ੍ਹਾਂ ਦੀ ਸਥਿਤੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਵਕੀਲ ਨੇ ਕਿਹਾ ਕਿ ਅਦਾਲਤੀ ਕਾਰਵਾਈ ਦੇ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਹਰ ਤਰੀਕ ਦੇ ਉੱਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦਰਜ ਹੁੰਦੀ ਹੈ ਤੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਸਾਰੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਦੇ ਦੌਰਾਨ ਕੋਈ ਨਵੀਂ ਗੰਭੀਰ ਗੱਲ ਸਾਹਮਣੇ ਨਹੀਂ ਆਈ ਤੇ ਕਾਨੂੰਨੀ ਤੌਰ ਦੇ ਉੱਤੇ ਉਹ ਆਪਣਾ ਪੱਖ ਮਜ਼ਬੂਤੀ ਦੇ ਨਾਲ ਕਹਿੰਦੇ ਨੇ ਅਦਾਲਤ ਅੱਗੇ ਰੱਖ ਰਹੇ ਨੇ। ਲਓ ਦੋਸਤੋ, ਇਹ ਸਾਂਝੀ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਬਰਾਂ ਤੇ ਅੱਗੇ ਜਾ ਕੇ ਬੰਗਾਲ ਦੀ ਵੀ ਗੱਲ ਕਰਦੇ ਆ ਤੇ ਇੰਟਰਨੈਸ਼ਨਲ ਕੁਝ ਖਬਰਾਂ ਨੇ 2-3 ਤੇ ਉਹਨਾਂ ਦਾ ਵੀ ਜ਼ਿਕਰ ਕਰਦੇ ਆ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਕੁਝ ਗੱਲਾਂ ਬਾਤਾਂ ਉਹਨਾਂ ਤੋਂ ਜਾਣਦੇ ਆ। ਤੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਅਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੈਣੀ ਸਾਹਿਬ ਜੀ ਨੂੰ ਜੀ?
1: ਹਾਲ ਚਾਲ ਠੀਕ ਆ ਸਰ। ਲਿੰਕ ਜਨਾਬ ਨੇ ਕੱਲ ਆਲਾ ਪਾਤਾ ਜੀ, ਮੈਂ ਬੜਾ ਕਨਫਿਊਜ਼ ਹੋਇਆ।
0: ਕੀ ਪਾਤਾ ਜੀ ਕੱਲ ਆਲਾ?
1: ਸਰ ਲਿੰਕ ਜਿਹੜਾ ਪਾਇਆ ਨਾ ਜੀ ਤੁਸੀਂ ਪ੍ਰੋਗਰਾਮ ਦਾ।
0: ਓਕੇ ਓਕੇ ਓਕੇ ਓਕੇ, ਗਲਤੀ ਹੋ ਗਈ ਜੀ, ਭੁਲੇਖਾ ਲੱਗ ਗਿਆ ਫਿਰ ਜੀ।
1: ਉਹ ਇਸੇ ਕਰਕੇ ਮੇਰਾ ਖਿਆਲ ਆ ਵੀ ਆਡੀਅੰਸ ਵੀ ਨਹੀਂ ਜੁੜ ਰਹੀ ਹੈਗੀ, ਉਹ ਵੀ ਦੇਖਦੇ ਹੋਣੇ ਆ। ਮੈਂ ਖੋਲ ਲੈਣਾ ਹੈਗਾ ਤੇ ਦੁਬਾਰਾ ਉਹ ਪਿਛਲਾ ਕੱਲ ਵਾਲਾ ਨਿਕਲੀ ਜਾਂਦਾ ਸੀ, ਮੈਂ ਕਹੀ ਜਾਂਦਾ ਹੈਗਾ ਇਹ ਤਾਂ ਕੱਲ ਵੀ ਕੁਛ ਸੁਣਿਆ ਸੀਗਾ ਜਿਹੜਾ ਦੁਬਾਰਾ ਸੁਣਾਈ ਜਾਂਦੇ ਆ।
0: ਅੱਛਾ ਜੀ, ਏਦਾਂ ਹੋ ਗਿਆ ਜੀ?
1: ਏਦਾਂ ਹੀ ਹੋ ਗਿਆ ਜੀ। ਉੱਥੇ ਮੈਂ ਸਤਿ ਸ੍ਰੀ ਅਕਾਲ ਵੀ ਦੁਬਾਰਾ ਬੁਲਾਤੀ ਸੀ
0: ਜੀ,
1: ਉਧਰੋਂ ਔਜਲਾ ਸਾਹਿਬ ਇੱਥੇ ਆ ਕੇ ਤੇ ਮੇਰੀ ਵੇਟ ਕਰਦੇ ਵੀ ਕਹਿੰਦੇ ਕਿ ਇਹ ਕਿੱਥੇ ਚਲਾ ਗਿਆ।
0: ਤੇ
1: ਉਹ ਫੇਰ ਇਹਨਾਂ ਨੇ ਮੈਨੂੰ ਇੱਕ ਜੁਗਤੀ ਦੱਸੀ ਆ, ਉਹ ਵਰਤੀ ਮੈਂ
0: ਜੀ,
1: ਕਿਉਂਕਿ ਯੂਟਿਊਬ ਤੇ ਸਰ ਜਦੋਂ ਟ੍ਰੇਸ ਕਰਦੇ ਨਹੀਂ ਲੱਭਦਾ ਜੀ, ਕਈ ਵਾਰੀ ਰੀਲ ਪ੍ਰੋਗਰਾਮ ਦੀ ਉਦਾਂ ਹੁੰਦੀ ਆ
0: ਕਰ ਲੋ ਹਨਾ, ਤਾਂ ਉਹ ਫੇਰ ਉਹ ਆਪੇ ਹੀ ਮਾਰੇ ਆ ਜਾਂਦਾ ਜੀ, ਅੱਗੇ ਆ ਜਾਂਦਾ ਜੀ ਯੂਟਿਊਬ ਨੂੰ।
1: ਸਰ ਤੁਹਾਡੇ ਤੋਂ ਪਹਿਲਾਂ ਇਹ ਚੀਜ਼ਾਂ ਦੱਸੀਆਂ ਹੀ ਆ ਹਾਂਜੀ, ਤੇ ਫਿਰ ਮੈਂ ਉਹੀ ਕੀਤਾ ਜੋ ਤੁਸੀਂ ਕਿਹਾ ਨਾ, ਏਦਾਂ ਹੀ ਕੀਤਾ ਤਾਂ ਜਾ ਕੇ ਮੈਨੂੰ ਪ੍ਰੋਗਰਾਮ ਲੱਭਿਆ ਤੇ ਤਾਂ ਮੈਂ ਆਇਆ, ਤੇ ਮੈਂ ਕਾਲ ਵੀ ਮੈਂ ਉਸੇ ਵੇਲੇ ਇੰਸਟੈਂਟ ਇਸੇ ਕਰਕੇ ਲਾਈ ਸੀ
0: ਜੀ,
1: ਨਹੀਂ ਤਾਂ ਖਬਰਾਂ ਤੋਂ ਪਹਿਲਾਂ ਕਾਲ ਲਾਉਣ ਦਾ ਕੋਈ ਤੁੱਕ ਨਹੀਂ ਸੀ, ਵੀ ਪਹਿਲਾਂ ਦੱਸ ਦਿਆਂ ਵੀ ਲਿੰਕ ਸ਼ੇਅਰ ਕਰੋ ਪਹਿਲਾਂ ਪ੍ਰੋਪਰਲੀ
0: ਜੀ,
1: ਤੇ
0: ਲਓ ਜੀ ਹੁਣ ਕਰ
1: ਇਸੇ ਕਰਕੇ ਫੇਰ ਤੁਸੀਂ ਮੈਨੂੰ ਤੁਸੀਂ ਆਪਣਾ ਕੰਮ ਚ ਲੱਗੇ ਰਹੇ, ਮੈਂ ਫੇਸ ਕਰਕੇ ਬੰਦ ਕਰਕੇ ਮੈਂ ਕਿਹਾ ਪ੍ਰੋਗਰਾਮ ਹੀ ਲੱਭਦਾ ਆ, ਇਹਨਾਂ ਨੇ ਨੀ ਮੇਰੀ ਗੱਲ ਸੁਣਨੀ, ਮੈਂ ਵਿੱਚ ਬੋਲਣ ਦੀ ਕੋਸ਼ਿਸ਼ ਵੀ ਕੀਤੀ।
0: ਅੱਛਾ ਜੀ,
1: ਹਾਂਜੀ, ਐਨੀ ਹੋ ਚਲੀਏ ਖਬਰਾਂ ਵੱਲ ਨੂੰ ਚੱਲਦੇ ਆ ਜੀ। ਭਾਰਤ ਸਾਹਿਬ ਜੋ ਨਾ ਪੋਲੀਟੀਕਲ ਪਾਰਟੀਆਂ ਦਾ ਰਿਐਕਸ਼ਨ ਆ ਲਾ ਐਂਡ ਆਰਡਰ ਤੇ
0: ਜੀ,
1: ਤੇ ਜਾਂ ਜੋ ਡਰਾਮੇਬਾਜ਼ੀ ਆ
0: ਜੀ,
1: ਤੁਸੀਂ ਯਕੀਨ ਕਰਿਓ ਕਿ ਇੱਥੇ ਦੀ ਜਿਹੜੀ ਸਾਡੀ ਦੂਜੀ ਪੀੜ੍ਹੀ ਆਉਣੀ ਹੈਗੀ ਨਾ ਜੀ, ਉਹਨਾਂ ਦਾ ਇਸ ਲੋਕਤੰਤਰ ਤੋਂ ਭਰੋਸਾ ਹੀ ਉੱਠ ਜਾਣਾ
0: ਜੀ।
1: ਇੰਨੇ ਇਰਰਿਸਪੋਂਸੀਬਲ ਹੋ ਗਏ ਆ, ਇੰਨੇ ਇਰਰਿਸਪੋਂਸੀਬਲ ਹੋ ਗਏ ਆ, ਤੁਸੀਂ ਲਾ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਹੈਗੀ ਆ, ਤੁਹਾਡਾ ਸਿਰਫ ਇੱਕੋ ਹੀ ਲਕਸ਼ ਰਹਿ ਗਿਆ ਹੈਗਾ ਜਾਂ ਇੱਕੋ ਹੀ ਉਦੇਸ਼ ਰਹਿ ਗਿਆ ਆ, ਉਹ ਹੈਗਾ ਆ ਸੱਤਾ ਪ੍ਰਾਪਤੀ
0: ਜੀ,
1: ਕਿ ਸੱਤਾ ਸਾਨੂੰ ਮਿਲ ਜਾਏ, ਅਸੀਂ ਲੋਕਾਂ ਦੇ ਟੈਕਸ ਪੇਅਰ ਦੇ ਪੈਸੇ ਦੇ ਉੱਤੇ ਜਿਹੜਾ ਹੈਗਾ ਆ ਜੋ ਮਰਜ਼ੀ ਜੋ ਮੂੰਹੋਂ ਕੱਢੀਏ ਉਹ ਜਿਹੜਾ ਆ ਉਹ ਪੂਰਾ ਹੋ ਜਾਏ ਜੀ
0: ਜੀ।
1: ਅਦਰਵਾਈਜ਼ ਸਰ ਜਿਹੜਾ ਹੈਗਾ ਆ, ਦੇਖੋ ਦੋ ਬੰਬ ਧਮਾਕੇ ਹੋਏ ਆ, ਉਹਨੂੰ ਅਜੇ ਪਹਿਲਾਂ ਪੂਰੀ ਤਰ੍ਹਾਂ ਉਹਦੀ ਇਨਵੈਸਟੀਗੇਸ਼ਨ, ਵੈਸੇ ਤਾਂ ਮੁੱਖ ਮੰਤਰੀ ਦਾ ਬਿਆਨ ਦੇਣਾ ਬਣਦਾ ਹੀ ਨਹੀਂ ਸੀ,
0: ਬਿਲਕੁਲ ਹੈ ਜੀ,
1: ਠੀਕ ਹੈ ਜੀ, ਪੁਲਿਸ ਅਥਾਰਟੀਜ਼ ਇਨਵੈਸਟੀਗੇਸ਼ਨ ਕਰਨ, ਥੋਰੋਲੀ ਇਨਵੈਸਟੀਗੇਸ਼ਨ ਕਰਕੇ ਫੇਰ ਕਿਸੇ ਸਿੱਟੇ ਤੇ ਪਹੁੰਚਣ ਤੇ ਫੇਰ ਬਿਆਨ ਦੇਣ ਜੀ
0: ਜੀ।
1: ਪਹਿਲਾਂ ਵੀ ਇਹਨਾਂ ਦਾ ਏਦਾਂ ਹੀ ਹੈਗਾ ਸੀਗਾ ਜੀ, ਤੁਸੀਂ ISI ਨੂੰ ਵੀ ਨਾਲ ਬੁਲਾ ਲੈਣੇ ਹੈਗੇ, ਦੱਸ ਦਿੰਦੇ ਹੈਗੇ ਆ ਜੀ, ਤੇ ਦੂਜਾ ਤੁਹਾਡਾ ਮੁੱਖ ਮੰਤਰੀ ਹੈਗਾ ਆ ਉਹ ਕਹਿੰਦਾ ਭਾਜਪਾ ਦੇ ਆਉਣੇ ਹੈਗੀ ਆ, ਤੇ ਉਹਨਾਂ ਦੇ ਜਿਹੜੇ ਹੈਗੇ ਆ ਸਾਰ ਬਣਾ ਲਏ ਆ ਜੀ, ਉਹ ਸ਼ੁਰੂਆਤ ਹੋ ਗਈ। ਤੁਸੀਂ ਦੇਖੋ ਵੀ ਪੋਲੀਟੀਕਲ ਪਾਰਟੀਆਂ, ਇਟ ਮੀਨਸ ਕੱਲ ਨੂੰ ਤੁਹਾਡੀ ਕ੍ਰੈਡੀਬਿਲਿਟੀ ਕੀ ਰਹਿ ਜਾਊਗੀ
0: ਜੀ,
1: ਇਹ ਚੀਜ਼ਾਂ ਸਰ ਜਦੋਂ ਜਿਹੜਾ ਹੈਗਾ, ਮੰਨ ਲਓ ਇਹਦੇ ਵਿੱਚ ISI ਦੀ ਇਨਵੋਲਵਮੈਂਟ ਮਿਲ ਜਾਂਦੀ ਹੈਗੀ ਆ, ਆਪਾਂ ਜਿਹੜਾ ਹੈਗਾ ਦੂਜੇ ਦੇਸ਼ ਦੀ ਕਿਸੇ ਏਜੰਸੀ ਦੇ ਉੱਤੇ ਜਿਹੜਾ ਹੈਗਾ ਦੋਸ਼ ਲਾਉਂਦੇ ਆ
0: ਜੀ,
1: ਅਗਲੇ ਆਪਣੇ ਡਿਫੈਂਸ ਦੇ ਵਿੱਚ ਸਾਡੇ ਮੁੱਖ ਮੰਤਰੀ ਦੀ ਸਟੇਟਮੈਂਟ ਅੱਗੇ ਕਰਨਗੇ ਜੀ,
0: ਬਿਲਕੁਲ ਹੈ ਜੀ।
1: ਇਹ ਚੀਜ਼ਾਂ ਪਤਾ ਨੀ ਕੀ ਮੈਚਿਓਰਟੀ ਜਿਹੜੀ ਹੈਗੀ ਆ, ਇੱਥੇ ਦੇ ਲੋਕ ਮੈਚਿਓਰ ਹੋ ਗਏ ਆ ਜੀ, ਤੇ ਇਹ ਲੀਡਰ ਜਿਹੜੇ ਹੈਗੇ ਆ ਨਾ ਇਹ ਇਮੈਚਿਓਰ ਆ ਜੀ।
0: ਸੈਣੀ ਸਾਹਿਬ ਕਈ ਵਾਰ ਨਾ ਚਲੋ ਮੌਕਾ ਮਿਲਦਾ, ਤੁਸੀਂ ਜਿਹੜੀ ਆ ਗੱਲ ਕੀਤੀ ਆ ਨਾ, ਜੇ ਏਜੰਸੀਆਂ ਦਾ ਨਾਂ ਲਵਾਂਗੇ ਨਾ ਤਾਂ ਹਾਸੋ ਹੀ ਨਹੀਂ ਗੱਲ ਹੋਏਗੀ, ਜਦੋਂ ਤੁਸੀਂ ਅਸਲੀਅਤ ਦੇਖਦੇ ਹੋ ਨਾ ਏਜੰਸੀਆਂ ਕਿੱਥੇ ਤੱਕ ਜਾਂਦੀਆਂ ਨੇ, ਤੇ ਉਹ ਫੋਕੇ ਫਾਇਰ ਨਹੀਂ ਚਲਾਉਂਦੀਆਂ, ਜੇ ਉਹਨਾਂ ਨੇ ਕੁਝ ਕਰਨਾ ਹੋਵੇ ਤਾਂ ਅਗਲੇ ਫਿਰ ਚੰਗੀ ਤਰ੍ਹਾਂ ਹੀ ਕਰਦੇ ਆ ਜੀ।
1: ਬਿਲਕੁਲ ਸਰ, ਤੁਹਾਡੇ ਲਾ ਐਂਡ ਆਰਡਰ ਦੀ ਸਮੱਸਿਆ, ਤੁਹਾਡੇ ਬੇਰੁਜ਼ਗਾਰੀ ਇੰਨੀ ਹੈਗੀ ਆ ਜੀ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਛੋਟੇ ਛੋਟੇ ਗੈਰ ਕਾਨੂੰਨੀ ਕੰਮਾਂ ਵਾਸਤੇ ਹਾਇਰ ਹੋ ਰਹੇ ਆ ਜੀ, ਉਹਨਾਂ ਦੀ ਵਿਚਾਰਿਆਂ ਦੀ ਨਾ ਕੋਈ ਟ੍ਰੇਨਿੰਗ ਨਾ ਕੋਈ ਕੁਛ, ਉਹ ਇੱਕ ਅੱਧਾ ਇੰਸੀਡੈਂਟ ਏਦਾਂ ਦਾ ਕਰ ਲੈਂਦੇ ਆ, ਪੂਰੇ ਪੈਸੇ ਵੀ ਨਹੀਂ ਮਿਲੇ ਹੁੰਦੇ ਉਹਨਾਂ ਨੂੰ, ਤੇ ਉਸ ਤੋਂ ਪਹਿਲਾਂ ਹੀ ਉਹ ਟ੍ਰੈਪ ਚ ਆ ਜਾਂਦੇ ਆ, ਉਹ ਵਿਚਾਰੇ ਸਾਰੀ ਉਮਰ ਲਈ ਜਿਹੜਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਜਾਂਦੇ ਆ ਜੀ। ਉਹ ਚੀਜ਼ਾਂ ਨੂੰ ਤੁਸੀਂ ਇਗਨੋਰ ਕਰਕੇ ਜਿਹੜਾ ਹੈਗਾ ਆ ਸਿਰਫ ਆਪਣੀ ਜਿਹੜੀ ਹੈਗੀ ਆ ਭਾਜਪਾ ਦਾ ਇੱਕ ਏਦਾਂ ਦਾ ਹੋਊਗਾ ਬਣਾ ਦਿਓ ਇੱਥੇ ਪੰਜਾਬ ਦੇ ਵਿੱਚ ਕਿਤੇ ਭਾਜਪਾ ਆ ਨਾ ਜਾਏ।
0: ਦੇਖੋ ਫਾਇਦਾ ਤਾਂ ਇਹਦੇ ਵਿੱਚ ਭਾਜਪਾ ਨੂੰ ਹੋ ਰਿਹਾ ਨਾ, ਇਹਨਾਂ ਨੂੰ ਪਤਾ ਕਿ ਅਸੀਂ ਆਉਣਾ ਨੀ ਅਗਲੇ ਆ ਨੀ ਸੋਣਾ, ਜੋ ਹਾਲਾਤ ਨੇ ਸਾਡੇ ਆ, ਲੋਕ ਤਾਂ ਹੁਣ ਰੋਡ ਦੇ ਉੱਤੇ ਖੜ ਖੜ ਕੇ ਇਹਨਾਂ ਨੂੰ ਸਵਾਲ ਕਰਨ ਲੱਗ ਗਏ ਨੇ।
1: ਸਰ ਬੇਨਤੀ ਇਹ ਹੈਗੀ ਆ, ਜਦੋਂ ਅਸੀਂ ਇਹਨਾਂ ਦੇ ਸਟੇਟਮੈਂਟ ਨੂੰ ਜਿਹੜਾ ਹੈਗਾ ਆ ਕ੍ਰਿਟੀਸਾਈਜ਼ ਕਰਦੇ ਆ ਤੇ ਇਨਡਾਇਰੈਕਟਲੀ ਤਾਂ ਬੈਨੀਫਿਟ ਜਿਹੜਾ ਹੈਗਾ ਆ ਭਾਜਪਾ ਨੂੰ ਜਾਂਦਾ ਨਾ ਜੀ,
0: ਜਾਂਦਾ ਜੀ, ਬਿਲਕੁਲ ਹੈ ਜੀ।
1: चाहे कोई एंकर गल करे चाहे कोई जड़ा है गा या एक्सपर्ट गल करे चाहे कोई भी गल करे
0: जी
1: गल जड़ी हैगी तुहाडे दो बंदियां दे विच गल हैगी आ ते जे जिन्हूं आपां झूठा कह रहे हैं दूजा तां ऑटोमैटिकली सच्चा बन गया जी
0: बिलकुल जी
1: जद के इनी छेती काली की हुंदी है की स्टेटमेंट देने वास्ते उन्होंने कहो भाई इनवेस्टी जे कोई पुछदा भी आ कोई निजी इनवेस्टिगेशन हो जांदी आ ओ तो बाद जिहड़ा हैगा आ दस दिने हैगे आ तुसी दूजी पार्टी अपनी अपोनेंट पार्टी दे उत्ते जिहड़ा हैगा आ हुण इहदा मतलब ए आ हुण कल परसों दी जिहड़ी आ जदों दा इह चलिया आ कम ਪਹਿਲਾਂ ਤਾਂ ਉਹਨਾਂ ਨੇ ਹਾਈਪ ਬਣਾਈ ਜੀ ਆਪਣੀ ਬੰਗਾਲ ਜਿੱਤ ਕੇ ਆ ਗਏ ਲਓ ਜੀ ਹੁਣ ਪੰਜਾਬ ਦੀ ਵਾਰੀ ਆ ਜੀ ਏਦਾਂ ਕਰਕੇ ਆ ਦੇਖੋ ਜੀ ਅਕਾਲੀ ਦਲ ਵੀ ਇਰਰੈਲੀਵੈਂਟ ਕਰ ਦਿੱਤਾ ਦੋ ਚਾਰ ਦਿਨ ਹੋ ਗਏ ਆ ਤੇ ਨਾ ਜਿਹੜਾ ਹੈਗਾ ਜਾਂ ਕਾਂਗਰਸ ਦੀ ਗੱਲ ਹੁੰਦੀ ਆ ਗੱਲ ਕਿਹਦੀ ਹੁੰਦੀ ਆ ਜੀ ਇਹਨਾਂ ਦੀ ਹੁੰਦੀ ਆ ਤੇ ਜਾਂ ਭਾਜਪਾ ਦੀ ਹੁੰਦੀ ਆ ਜੀ ਸੋ ਇਸ ਕਰਕੇ ਜਿਹੜਾ ਆ ਇਹ ਗਲਤ ਜੋ ਕਰ ਰਹੇ ਹੈਗੇ ਆ ਗਲਤ ਕਰ ਰਹੇ ਆ ਇਹਦਾ ਲੌਂਗ ਰਨ ਇਹਦੇ ਨਤੀਜੇ ਮਾੜੇ ਹੀ ਹੋਣੇ ਆ ਲੋਕਤੰਤਰ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ ਹੈ
0: ਬਿਲਕੁਲ ਹੈ ਜੀ ਜੀ
1: ਹਾਂਜੀ ਦੂਜਾ ਜਿਹੜਾ ਹੈਗਾ ਆ ਮਾਨ ਸਾਹਿਬ ਜਿਹੜੀਆਂ ਫੇਰ ਬੇਅਦਬੀ ਦੇ ਉੱਤੇ ਜਿਹੜੇ ਬਿਆਨ ਦੇ ਰਹੇ ਹੈਗੇ ਆ ਜੀ
0: ਜੀ
1: ਬੇਅਦਬੀ ਕਾਨੂੰਨ ਦੇ ਉੱਤੇ ਆਪਣੀ ਪਿੱਠ ਤਖਤ ਪਾ ਰਹੇ ਆ ਤੇ ਸ਼ੁਕਰਾਨਾ ਯਾਤਰਾ ਕੱਢ ਰਹੇ ਆ ਜੀ
0: ਬਿਲਕੁਲ ਹੈ ਜੀ
1: ਸਰ ਸ਼ੁਕਰਾਨਾ ਜਦ ਕਿ ਤੁਹਾਨੂੰ ਪਤਾ ਆ ਭਈ ਸਿੱਖਾਂ ਦਾ ਇੱਕ ਵੱਡਾ ਵਰਗ ਜਿਹੜਾ ਆ ਉਹ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਰਿਹਾ ਜੀ ਕਿ ਜੋ ਤੁਹਾਡੇ ਕਾਨੂੰਨ ਦੀ ਵਰਡਿੰਗ ਆ ਤੇ ਜੋ ਤੁਸੀਂ ਜਿਹੜਾ ਹੈਗਾ ਤੁਸੀਂ ਤਾਂ ਸਰ ਇੱਥੇ ਤੁਸੀਂ ਸ਼ਾਇਦ ਦੇਖਿਆ ਹੋਣਾ ਭਈ ਹਮੀਰ ਸਿੰਘ ਹੋਣਾ ਦੇ ਨਾਲ ਕੇਰ ਸਿੰਘ ਹੋਣੀ ਆਉਂਦੇ ਹੁੰਦੇ ਆ ਉੱਥੇ ਪ੍ਰੋਗਰਾਮ ਉਹਨਾਂ ਦਾ ਕਰਦੇ ਹੁੰਦੇ ਉਹ ਕੇਰ ਸਿੰਘ ਹੋਣੀ ਜਿਹੜੇ ਹੈਗੇ ਆ ਉਹ ਸਿੱਖ ਬੁੱਧੀਜੀਵੀ ਦੇ ਤੌਰ ਤੇ ਉਹਨਾਂ ਨੂੰ ਵੀ ਕਮੇਟੀ ਦਾ ਮੈਂਬਰ ਬਣਾਇਆ ਸੀ ਜਿਹਦੇ ਵਿੱਚ ਹਾਂਜੀ ਉਹਨਾਂ ਦਾ ਵੀ ਮਤ ਇਹ ਸੀਗਾ ਕਿ ਭਾਈ ਇਹ ਕਾਨੂੰਨ ਜਿਹੜਾ ਹੈਗਾ ਸਾਨੂੰ ਤਾਂ ਮਤਲਬ ਹਨੇਰੇ ਚ ਰੱਖਿਆ ਜੇ ਸਾਨੂੰ ਮਤਲਬ ਪੁੱਛ ਲੈਂਦੇ ਤੇ ਅਸੀਂ ਇਹੋ ਜਿਹਾ ਜਿਹੜਾ ਹੈਗਾ ਕਿ ਇਹੀ ਕੁਛ ਕਰਨਾ ਸੀ ਤੇ ਇਹ ਵੀ ਤਾਂ ਮੈਂ ਵੀ ਇਹੀ ਸੁਝਾਅ ਦਿੱਤਾ ਸੀ ਕਿ ਤੁਸੀਂ ਜਿਹੜਾ ਆ ਕਿ ਕਸਟੋਡੀਅਨ ਵਰਡ ਕਿਉਂ ਲਿਖਣਾ ਸੀ ਜੀ ਕਸਟੋਡੀਅਨ ਤਾਂ ਮਤਲਬ ਹੋ ਗਿਆ ਵੀ ਹਾਂ ਜੀ ਜਿਹਦੀ ਕਸਟਡੀ ਚ ਆ ਗੁਰੂ ਸਾਹਿਬ ਕਿਸੇ ਦੀ ਕਸਟਡੀ ਚ ਹੋ ਸਕਦੇ ਹੈਗੇ ਅਸੀਂ ਤਾਂ ਗੁਰੂ ਦੀ ਕਸਟਡੀ ਚ ਹੋ ਸਕਦੇ ਹਾਂ ਜੀ ਹਾਂਜੀ ਅਸੀਂ ਤਾਂ ਗੁਰੂ ਦੀ ਕਸਟਡੀ ਮੰਗਦੇ ਹੈਗੇ ਆ ਵੀ ਹਾਂਜੀ ਗੁਰੂ ਸਾਹਿਬ ਸਾਨੂੰ ਆਪਣੀ ਸ਼ਰਨ ਚ ਲੈ ਲਓ ਹਾਂਜੀ ਗੁਰੂ ਤੇ ਕਿੱਦਾਂ ਦਾ ਡੋਮੀਨੈਂਸ ਤੁਸੀਂ ਕਰ ਲੋਗੇ ਕਿ ਇੱਕ ਜਿਹੜਾ ਹੈਗਾ ਤੁਸੀਂ ਤਾਂ ਮਤਲਬ ਮੈਂ ਆਈ ਐਮ ਸੋਰੀ ਟੂ ਸੇ ਤੁਸੀਂ ਤਾਂ ਗੁਰੂ ਨੂੰ ਇੱਕ ਕਿਤਾਬ ਬਣਾ ਦਿੱਤਾ ਇੱਕ ਪੁਸਤਕ ਬਣਾ ਦਿੱਤਾ ਜੀ ਔਰ ਤੁਸੀਂ ਉਹਦੀ ਲੈਂਗੁਏਜ ਦੇਖ ਲਓ ਸਾਰੀ ਹੁਣ ਮਾਨ ਸਾਹਿਬ ਕਹਿੰਦੇ ਆ ਵੀ ਹਾਂ ਜੀ ਜੇ ਕੋਈ ਬੰਦਾ ਮਾਨਸਿਕ ਤੌਰ ਤੇ ਤਾਂ ਹੋਊਗਾ ਸਰ ਤੁਸੀਂ ਵੀ ਐਕਟ ਪੜ੍ਹ ਲਿਆ ਸੀਗਾ ਤੇ ਮੈਂ ਵੀ ਪੜ੍ਹ ਲਿਆ ਸੀ
0: ਬਿਲਕੁਲ
1: ਹੈਂਜੀ ਉਹਦੇ ਵਿੱਚ ਤਾਂ ਕਿਤੇ ਹੈ ਨੀ ਇਹ ਕੁਛ ਲਿਖਿਆ ਆ ਜੀ ਹਾਂ ਇਹ ਜਰੂਰ ਲਾਸਟ ਵਿੱਚ ਲਿਖ ਦਿੱਤਾ ਕਿ ਸਟੇਟ ਇਹਦੇ ਵਾਸਤੇ ਜਿਹੜਾ ਹੈਗਾ ਆ ਵੱਖਰੇ ਰੂਲ ਫਰੇਮ ਕਰ ਸਕਦੀ ਹੈਗੀ ਆ ਰੂਲ ਤੁਸੀਂ ਅਜੇ ਫਰੇਮ ਕੀਤਾ ਕੋਈ ਨੀ ਜਵਾਨੀ ਤੁਹਾਡਾ ਲਾ ਚੱਲਦਾ ਆ ਜਵਾਨੀ ਤੁਸੀਂ ਤੁਸੀਂ ਦੱਸ ਦਿਓ ਅੱਜ ਜਿਹੜਾ ਹੈਗਾ ਕੋਈ ਮਾਨਸਿਕ ਤੌਰ ਤੇ ਕਰ ਦਿੰਦਾ ਹੈਗਾ ਤੇ ਤੁਸੀਂ ਉਹਦੇ ਜਿਹੜੇ ਹੈਗੇ ਘਰਦਿਆਂ ਨੂੰ ਕਿਹੜੀ ਐਕਟ ਦੀ ਇਸੇ ਐਕਟ ਦੀ ਕਿਹੜੀ ਧਾਰਾ ਥੱਲੇ ਬੁੱਕ ਕਰੋਗੇ ਜੀ
0: ਬਿਲਕੁਲ
1: ਉਹਦੇ ਵਿੱਚ ਤਾਂ ਕਿਸੇ ਧਾਰਾ ਥੱਲੇ ਹੈ ਨੀਗਾ ਜੀ
0: ਜੀ
1: ਧਾਰਾ 4 ਜਿਹੜੀ ਹੈਗੀ ਆ ਉਹ ਇੰਨੀ ਖਤਰਨਾਕ ਆ ਜੀ ਉਹਦੇ ਵਿੱਚ ਹੈਗਾ ਤੁਸੀਂ ਜਿਹੜਾ ਇੱਕ ਮਰਿਆਦਾ ਦੇ ਅਨੁਸਾਰ ਜੇ ਕੋਈ ਨਹੀਂ ਰੱਖ ਰਿਹਾ ਹੈਗਾ ਆ ਤੇ ਉਹਦੇ ਉਹ ਬੇਅਦਬੀ ਹੈਗੀ ਆ ਜੀ
0: ਬਿਲਕੁਲ
1: ਤੇ ਕੀ ਮਰਿਆਦਾ ਆ ਕੀ ਹੈਗੀ ਆ ਜੀ ਹੂ ਵਿਲ ਟੈਲ ਇਹ ਪੁਲਿਸ ਦੱਸੇਗੀ ਕਿ ਮਰਿਆਦਾ ਦਾ ਫੈਸ ਹੈਗਾ ਆ ਜਾਂ ਨਹੀਂ ਹੈਗਾ ਜੀ
0: ਨਹੀਂ ਉੱਥੇ ਫਸਣ ਦਾ ਇਹਨਾਂ ਨੇ ਮੌਕਾ ਆਪ ਭਾਲ ਲਿਆ ਨਾ ਦੇਖੋ ਉਹਨਾਂ ਨੇ ਖਰੜਾ ਮੰਗਿਆ ਸੀ ਪਹਿਲਾਂ ਆਪਣੇ ਐਸ ਜੀ ਪੀ ਸੀ ਜਾਂ ਅਕਾਲ ਤਖ਼ਤ ਨੂੰ ਇਹਨਾਂ ਦਾ ਰਿਸਪੋਂਸ ਬਣਦਾ ਸੀ ਕਿਉਂ ਮੇਨ ਤਾਂ ਉਹੀ ਸੰਸਥਾ ਹੈਗੀ ਨਾ ਸਾਡੀਆਂ ਜਿੰਨੀਆਂ ਵੀ ਨੇ ਤਾਂ ਉੱਥੋਂ ਹੀ ਸਾਰਾ ਕੁਝ ਲਾਗੂ ਹੁੰਦਾ ਸਿੱਖ ਧਰਮ ਦੇ ਵਿੱਚ ਜੋ ਵੀ ਹੁੰਦਾ ਘੱਟੋ ਘੱਟ ਉਹਨਾਂ ਨੂੰ ਖਰੜਾ ਹੀ ਭੇਜ ਦਿੰਦੇ
1: ਭਾਰੇ ਸਾਹਿਬ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਕਾਲ ਦੇ ਵਿੱਚ ਕੰਮ ਕੀਤਾ ਆ ਤਾਂ ਕਿ ਜਿਹੜੇ ਹੈਗੇ ਆ ਉਹ ਬੇਅਦਬੀ ਵਾਲੇ ਜਿਹੜੇ ਆ ਕੇਸ ਜਿਹੜਾ ਦੇ ਵਿੱਚ ਕੱਖ ਨਹੀਂ ਕਰ ਸਕੇ ਉਹਦੇ ਤੇ ਜਿਹੜਾ ਆ ਪਰਦਾ ਪਾਇਆ ਜਾ ਸਕੇ ਜੀ
0: ਬਿਲਕੁਲ
1: ਉਹ ਕਿੱਥੇ ਗਈਆਂ ਸਿੱਟ ਕਿੱਥੇ ਗਿਆ ਐਵੀਡੈਂਸ ਕਿੱਥੇ ਗਏ 10 ਦਿਨਾਂ ਦੇ ਵਿੱਚ ਜੋ ਦੋਸ਼ੀ ਸਲਾਖਾਂ ਪਿੱਛੇ ਹੈਂਜੀ ਜਿਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਐਪਰੈਂਟਲੀ ਸਾਰਾ ਕੁਛ ਹੈਗਾ ਸੀ ਕ੍ਰਿਸਟਲ ਕਲੀਅਰ ਸੀਗਾ ਕਿ ਹਾਂ ਜੀ ਉਹਦੀਆਂ ਤਾਰਾਂ ਜਿਹੜੀਆਂ ਹੈਗੀਆਂ ਸੀ ਉਹ ਡੇਰੇ ਦੇ ਨਾਲ ਜੁੜਦੀਆਂ ਸੀ ਡੇਰਾ ਮੁਖੀ ਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਸੀ ਉਹਦੇ ਬਾਰੇ ਤਾਂ ਇਹਨਾਂ ਨੇ ਕੀਤਾ ਕੁਛ ਨੀ ਜੀ
0: ਬਿਲਕੁਲ
1: ਕੇਸ ਸਾਰੇ ਜਿਹੜੇ ਹੈਗੇ ਉਹ ਚੰਡੀਗੜ੍ਹ ਸ਼ਿਫਟ ਹੋ ਗਏ ਜੀ ਉਹਦੇ ਤੇ ਇਹਨਾਂ ਨੇ ਕੋਈ ਏਦਾਂ ਜ਼ਿਆਦਾ ਅਪੋਜ਼ ਨਹੀਂ ਕੀਤਾ ਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਆਪਣੇ ਨਾ ਮਤਲਬ ਗਲਤੀ ਨੂੰ ਕਵਰ ਕਰਨ ਵਾਸਤੇ ਜਾਂ ਆਪਣੀ ਜਿਹੜੀ ਲੈਪਸ ਸੀਗੀ ਆ ਉਹਨੂੰ ਕਵਰ ਕਰਨ ਵਾਸਤੇ ਇਹਨਾਂ ਨੇ ਕਾਹਲੀ ਦੇ ਵਿੱਚ ਜਿਹੜਾ ਇਹ ਲਿਆਂਦਾ ਇਹ ਆਪ ਵੀ ਕਨਫਿਊਜ਼ਡ ਸੀ
0: ਬਿਲਕੁਲ
1: ਵੀ ਕਿੱਦਾਂ ਕੀਤਾ ਜਾਵੇ ਤੇ ਕਿਸ ਤਰੀਕੇ ਨਾਲ ਕੀਤਾ ਜਾਵੇ ਇਹਨਾਂ ਨੂੰ ਆਪ ਨੀ ਸੀ ਪਤਾ ਜੀ
0: ਜੀ ਬਿਲਕੁਲ
1: ਉਹ ਹੁਣ ਜਿਹੜਾ ਹੈਗਾ ਕਰਕੇ ਹੁਣ ਇਹ ਪਿੱਠ ਤਪਤ ਪਾ ਕੇ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ ਹੈਗੇ ਆ ਜੀ ਜਦਕਿ ਐਸ ਜੀ ਪੀ ਸੀ ਨੂੰ ਆਪ ਸਰ ਦੇਖੋ ਇਸ ਮਸਲੇ ਦੇ ਉੱਤੇ ਸਾਰੇ ਕਨਫਿਊਜ਼ਡ ਸੀ ਕਿਉਂਕਿ ਇੱਕ ਪ੍ਰਜ਼ੰਪਸ਼ਨ ਬਣਾ ਲੈਣੀ ਸੀ ਕਿ ਜੇ ਕੋਈ ਬੰਦਾ ਹੈਗਾ ਆ ਇਸ ਐਕਟ ਦਾ ਵਿਰੋਧ ਕਰੂਗਾ ਤੇ ਕਹਿਣਾ ਹਾਂ ਤੂੰ ਦੱਸ ਤੂੰ ਗੁਰੂ ਨਾਲ ਆ ਕਿ ਤੂੰ ਬੇਅਦਬੀ ਕਰਨ ਵਾਲਿਆਂ ਦੇ ਨਾਲ ਆ ਹੈ ਜੀ ਤੂੰ ਨੀ ਚਾਹੁੰਦਾ ਉਹਨਾਂ ਨੂੰ ਸਜ਼ਾ ਮਿਲੇ ਵੀ ਬੇਅਦਬੀ ਕਰਨ ਵਾਲਿਆਂ ਨੂੰ ਉਹ ਭਾਈ ਤੁਸੀਂ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣੀ ਅਲੱਗ ਚੀਜ਼ ਹੈਗੀ ਆ ਤੁਸੀਂ ਇਹ ਤਾਂ ਦੇਖੋ ਕਿ ਤੁਹਾਡੇ ਗੁਰੂ ਦਾ ਸਤਿਕਾਰ ਤੁਹਾਡੇ ਤੱਕ ਤਾਂ ਰਹੇ ਤਾਂ ਇਹ ਪਬਲਿਕਲੀ ਤਾਂ ਰਹੇ ਤੁਸੀਂ ਤਾਂ ਪੁਲਿਸ ਇਨਵੋਲਵ ਕਰ ਲਈ ਹੈਗੀ ਆ ਜਦੋਂ ਤੁਸੀਂ ਪੁਲਿਸ ਇਨਵੋਲਵ ਕਰ ਲਈ ਉਹ ਤੋਂ ਬਾਅਦ ਸਾਰੀਆਂ ਲਾ ਦੀਆਂ ਜਿਹੜੀਆਂ ਹੈਗੀਆਂ ਆ ਇਹ ਆਪਣੇ ਧਾਰਾ ਹੈਗੀਆਂ ਉਹ ਲਾਗੂ ਹੋਣੀਆਂ ਹੈ ਜੀ ਪ੍ਰੋਸੀਜਰਲ ਧਾਰਾ ਜਿਹੜੀਆਂ ਹੁੰਦੀਆਂ ਜੀ
0: ਇੱਥੇ ਸੈਣੀ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਬੜੇ ਪਤੇ ਦੀ ਹੈ ਇਹਦੇ ਵਿੱਚ ਦੇਖੋ ਹੁਣ ਰਾਮ ਰਹੀਮ ਦਾ ਜਿੱਦਾਂ ਉਹਨੇ ਧਮਕੀ ਲਿਖੀ ਪੋਸਟਰ ਲਾਏ ਸੀ ਉਹ ਹੁਣ ਕਸਟਡੀ ਦੇ ਵਿੱਚ ਜੇ ਆਪਾਂ ਕਾਨੂੰਨੀ ਭਾਸ਼ਾ ਚ ਜੋ ਇਹਨਾਂ ਨੇ ਲਿਖਿਆ ਤੇ ਕਸਟਡੀ ਦੇ ਵਿੱਚ ਤਾਂ ਫਿਰ ਉਹ ਰਾਮ ਰਹੀਮ ਦੇ ਜਾਂ ਉਹਨਾਂ ਉਹਦੇ ਵਿਅਕਤੀਆਂ ਦੇ ਅੰਡਰ ਹੀ ਸੀ ਨਾ ਜੋ ਫਿਲਮ ਅੱਗੇ ਸਾਹਮਣੇ ਆਉਂਦੀ ਹੈ ਤਾਂ ਫਿਰ ਉਹਦਾ ਦੋਸ਼ੀ ਤਾਂ ਤੁਹਾਨੂੰ ਉਹਨੂੰ ਫਿਰ ਲਿਆਉਣਾ ਚਾਹੀਦਾ ਭਈ ਜਵਾਬਦੇਹੀ ਜਿੱਦਾਂ ਤੁਸੀਂ ਕੀਤੀ ਹੈ ਕਰਨੀ ਚਾਹੀਦੀ ਉਸ ਦੇ ਵਿੱਚ ਜਵਾਬਦੇਹੀ ਤਾਂ
1: ਸਾਰਾ ਕੁਛ ਲੈਪਸ ਹੋ ਗਿਆ ਇਹਨਾਂ ਨੇ ਕੀਤਾ ਕੱਖ ਨੀ ਉਹਦੇ ਵਿੱਚ ਜੀ ਅਗਲੇ ਕੇਸ ਵੀ ਟ੍ਰਾਂਸਫਰ ਕਰਾ ਕੇ ਲੈ ਗਏ ਚੰਡੀਗੜ੍ਹ ਇਹਨਾਂ ਦੇ ਤਾਂ ਹੱਥੋਂ ਨਿਕਲ ਗਿਆ ਸਾਰਾ ਕੁਛ ਜੀ
0: ਉਹਨੂੰ ਜਿਹੜਾ ਹੈਗਾ ਮੇਰਾ ਕਹਿਣ ਦਾ ਮਤਲਬ ਹੈ ਫਿਰ ਉਹ ਜਿੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਲਿਆ ਆ ਫਿਰ ਉਹ ਤਾਂ ਦੋਸ਼ੀ ਤਾਂ ਉਹ ਗੁਰੂ ਘਰ ਜਾਂ ਉਹ ਜਿਸ ਸਥਾਨ ਤੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਉਸ ਸਮੇਂ ਦੇ ਵਿੱਚ ਲਿਆ ਫਿਰ ਦੋਸ਼ੀ ਤਾਂ ਰਾਮ ਰਹੀਮ ਤਾਂ ਫਿਰ ਨਿਰਦੋਸ਼ੀ ਸਾਬਤ ਕਰ ਦਿੱਤਾ ਇਹਨਾਂ ਨੇ
1: ਬਿਲਕੁਲ ਜੀ ਕਸਟਡੀ ਚੋ ਜਿਲ੍ਹਾ ਦੀ ਚੋ ਚਲਾ ਗਿਆ ਹੈਗਾ ਜਿਹੜਾ ਕਸਟੋਡੀਅਨ ਸੀਗਾ ਉਹ ਰਿਸਪੋਂਸੀਬਲ ਹੋਊਗਾ ਜੇ ਕਸਟੋਡੀਅਨ ਰਿਸਪੋਂਸੀਬਲ
0: ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈ
1: ਤੇ ਜਿਹੜਾ ਲੈ ਕੇ ਚੱਲ ਗਿਆ ਹੈਗਾ ਉਹ ਰਿਸਪੋਂਸੀਬਲ ਨਹੀਂ ਜੀ
0: ਜੀ
1: ਸੋ ਇਹ ਮਾਮਲੇ ਕੰਪਲੀਕੇਟਡ ਸੀਗੇ ਧਰਮ ਨਾਲ ਰਿਲੇਟਡ ਸੀਗੇ ਅਜੇ ਕਿ ਸਰ ਇਹਦੇ ਤੇ ਆ ਜਿਹੜੀ ਆਹ ਸ਼ੁਕਰਾਨਾ ਯਾਤਰਾ ਇਹਨਾਂ ਨੂੰ ਕੱਢਣੀ ਨੀ ਸੀ ਚਾਹੀਦੀ ਜੀ ਜਦ ਤੁਹਾਡਾ ਜਿਹੜਾ ਇਹ ਕਾਨੂੰਨ ਆਲਰੇਡੀ ਅੰਡਰ ਚੈਲੰਜ ਹੈਗਾ ਆ ਜੀ ਤੁਸੀਂ ਕਾਹਦੇ ਵਾਸਤੇ ਸਟੇਟ ਦਾ ਪੈਸਾ ਫੂਕਦੇ ਹੈਗੇ ਆ ਜੀ ਅੱਗੇ ਤੁਸੀਂ ਸਪੈਸ਼ਲ ਸੈਸ਼ਨ ਸੱਦ ਸੱਦ ਕੇ ਜਿਹੜਾ ਹੈਗਾ ਕੋਈ ਉਹ ਜਿਹੜਾ 25 ਦੇ ਵਿੱਚ ਪਾਸ ਕੀਤਾ ਐਕਟ ਉਹਦਾ ਕੀ ਕੀਤਾ
0: ਬਿਲਕੁਲ
1: ਹਾਂਜੀ ਸਰਵ ਧਰਮ ਵਾਲਿਆਂ ਦਾ ਜਿਹੜਾ ਹੈਗਾ ਸੀਗਾ ਸਰਵ ਧਰਮ ਗ੍ਰੰਥ ਜਿਹੜਾ ਤੁਸੀਂ ਬਣਾਇਆ ਸੀ ਉਹਦਾ ਕੀ ਕੀਤਾ ਜੀ ਉਹ ਸਿਲੈਕਟ ਕਮੇਟੀ ਕੋ ਗਿਆ ਜਾਂ ਅਜੇ ਤੱਕ ਤਾਂ ਆਇਆ ਨੀ ਉਸ ਸੈਸ਼ਨ ਤੇ ਵੀ ਪੈਸੇ ਲੋਕਾਂ ਦੇ ਖਰਚੇ ਸੀ ਤੁਸੀਂ ਫੂਕੇ ਸੀ
0: ਬਿਲਕੁਲ
1: ਉੱਥੇ ਅੱਛਾ ਫੇਰ ਜਿਹੜਾ ਇਹ ਤਾਂ ਤੁਸੀਂ ਜਿਹੜਾ 2008 ਦੇ ਵਿੱਚ ਅਕਾਲੀਆਂ ਵੱਲੋਂ ਪਾਸ ਕੀਤਾ ਹੈ ਪਬਲੀਕੇਸ਼ਨ ਦੇ ਵਾਸਤੇ ਇੱਕ ਰੂਲ ਬਣਾਏ ਸੀ ਵੀ ਕੋਈ ਬੰਦਾ ਬਾਹਰ ਹੋਰ ਪਬਲਿਸ਼ ਨਾ ਕਰ ਸਕੇ ਤੁਸੀਂ ਉਹਦੇ ਵਾਸਤੇ ਉਹ ਉਸ ਕੇਸ ਦੇ ਵਿੱਚ ਸਰ ਪਬਲੀਕੇਸ਼ਨ ਦੇ ਵਿੱਚ ਤਾਂ ਇਹ ਵੀ ਜੋ ਕੋਈ ਪਬਲਿਸ਼ ਕਰਦਾ ਸੀ SGPC ਕੰਪਲੇਂਟ ਦਊਗੀ ਤੇ ਉਹ ਬੰਦੇ ਨੂੰ ਜਿਹੜਾ ਹੈਗਾ ਆ ਟਰਾਈ ਕੀਤਾ ਜਾ ਸਕਦਾ ਹੈਗਾ ਕਿ ਹਾਂ ਜੀ ਭਾਈ ਇਹ ਪਬਲਿਸ਼ ਕਰਦਾ ਜੀ ਆਪਣੇ ਉਹ ਗੱਲ ਕੁਛ ਹੋਰ ਸੀ ਉਹਨੂੰ ਤੁਸੀਂ ਇਹਦੇ ਨਾਲ ਲਿੰਕ ਕਰਕੇ ਤੇ ਇਹ ਜਿਹੜਾ ਹੈਗਾ ਇਹ ਐਕਟ ਬਣਾ ਤਾ ਜੀ ਬੀਂਗ ਸਿੱਖ ਸਰ ਹਰ ਇੱਕ ਬੰਦਾ ਜਿਹੜਾ ਹੈਗਾ ਸਮਝਦਾ ਰਿਹਾ ਉਹਨੂੰ ਇਹਨਾਂ ਇਹਦੀ ਭਾਸ਼ਾ ਤੇ ਇਹਦੀ ਜਿਹੜਾ ਹੈਗਾ ਆ ਸਾਰੇ ਜਿਹੜੇ ਇਹਦੇ ਪ੍ਰੋਵੀਜ਼ਨ ਆ ਉਹਨਾਂ ਤੇ ਇਤਰਾਜ਼ ਹੋਊਗਾ ਹੀ ਹੋਊਗਾ ਜਿਹੜਾ ਥੋੜੀ ਬਹੁਤੀ ਵੀ ਸਮਝ ਰੱਖਦਾ
0: ਬਿਲਕੁਲ
1: ਬਾਕੀ ਜਿਹੜੇ ਬੰਦੇ ਟਾਵਰ ਟੂਵਰ ਤੇ ਚੜ੍ਹਨ ਵਾਲੇ ਹੈਗੇ ਉਹਨਾਂ ਨੂੰ ਤੁਸੀਂ ਸੈਟਿਸਫਾਈ ਕਰਨ ਵਾਸਤੇ ਜੋ ਕਰਦੇ ਆ ਉਹ ਠੀਕ ਗੱਲ ਹੈਗੀ ਆ ਜੀ ਉਹ ਸੈਟਿਸਫਾਈ ਹੋ ਸਕਦੇ ਹੈਗੇ ਆ ਉਹ ਵੀ ਆਪਣੀ ਜਿਹੜੀ ਹੈਗੀ ਆ ਉਹ ਵੀ ਜਿਹੜੇ ਆਪਣੀ ਬਹੁਤੀ ਖੁਸ਼ੀ ਨੀ ਜ਼ਾਹਰ ਕਰਦੇ ਜੀ ਹਾਂਜੀ ਅੱਜ ਮੈਂ ਇੱਕ ਹੋਰ ਰੀਲ ਦੇਖ ਲਈ ਜੀ ਕਿ ਜਿਹੜੇ ਬਾਬਾ ਜੀ ਉੱਥੇ ਚੜੇ ਸੀਗੇ ਜੀ ਟਾਵਰ ਤੇ ਉਹ ਪਹਿਲਾਂ ਕੰਗਣਾ ਦੀ ਫਿਲਮ ਵਾਸਤੇ ਚੜਨਾ ਚਾਹੁੰਦੇ ਸੀਗੇ ਜੀ ਉਹਨਾਂ ਨੂੰ ਆਈਡੀਆ ਕਿਸੇ ਹੋਰ ਨੇ ਦਿੱਤਾ ਜੀ ਵੀ ਭਾਈ ਤੂੰ ਜੇ ਚੜਨਾ ਹੀ ਆ ਟਾਵਰ ਤੇ ਆਖੇ ਮੈਂ ਕੰਗਣਾ ਦੀ ਫਿਲਮ ਨੀ ਚੱਲਣ ਦੇਣੀ ਇਸ ਕਰਕੇ ਮੈਂ ਟਾਵਰ ਤੇ ਲੱਗਾ ਚੜ੍ਹਨ ਉਹ ਕਹਿੰਦੇ ਜੀ ਤੂੰ ਮਤਲਬ ਚੜਨਾ ਹੀ ਹੈਗਾ ਤੇ ਫੇਰ ਤੂੰ ਕੋਈ ਮੁੱਦਾ ਤਾਂ ਵਧੀਆ ਰੱਖ ਹਾਂਜੀ ਉਹ ਟਾਵਰ ਤੇ ਚੜ੍ਹਨ ਦਾ ਤਾਂ ਜੇ ਇਹ ਗੱਲਾਂ ਸੱਚੀਆਂ ਸਰ ਮੈਂ ਤੁਹਾਨੂੰ ਭੇਜ ਦਊਗਾ ਉਹ ਜਿਹੜੀ ਹੈਗੀ ਆ ਵੀਡੀਓ ਜਿਹੜੇ ਬੰਦੇ ਹਾਂਜੀ ਉਹ ਕਹਿੰਦੇ ਫਿਰ ਮਤਲਬ ਜਿਹੜਾ ਹੈਗਾ ਉਹ ਬੰਦੇ ਨੇ ਕਾਫੀ ਦੇਰ ਦੋ ਬੰਦੇ ਸੀ ਇਹ ਜਿਹਨੇ ਆਈਡੀਆ ਦਿੱਤਾ ਸੀ ਉਹਨਾਂ ਨੇ ਕਾਫੀ ਦੇਰ ਜਿਹੜਾ ਹੈਗਾ ਆ ਥੱਲੇ ਇਹ ਆਪਣਾ ਇਹਨੂੰ ਮੈਨੇਜ ਕੀਤਾ ਤੇ ਉੱਥੇ ਖਰਚਾ ਕਰਦੇ ਰਹੇ ਜੀ ਉਹ ਬਾਅਦ ਦੇ ਵਿੱਚ ਉਹ ਤੋਂ ਜਿਹੜਾ ਹੈਗਾ ਆ ਫੌਜੀ ਸਾਹਿਬ ਨੇ ਸੋਚਿਆ ਕਿ ਕਿਤੇ ਇਹ ਨਾ ਕੰਮ ਹੋਵੇ ਵੀ ਇਹ ਬੰਦਾ ਮੇਰਾ ਭੇਤ ਖੋਲਦੇ ਉਹਨਾਂ ਤੇ ਕਹਿੰਦੇ ਐਲੀਗੇਸ਼ਨ ਲਾਤੇ ਇਸ ਚੀਜ਼ ਦੇ ਕਿ ਮੈਨੂੰ ਨੀ ਪਤਾ ਪਈ ਇਹ ਸੱਚ ਕੀ ਹੈ ਜਾਂ ਝੂਠ ਕੀ ਆ। ਮੈਂ ਜੋ ਉਹ ਜਿਹੜੀ ਵੀਡੀਓ ਦੇਖੀ ਉਹ ਮੈਂ ਦੇਖੀ, ਉਹ ਮੈਂ ਤੁਹਾਨੂੰ ਦੱਸ ਰਿਹਾ ਜੀ। ਤੇ ਇਹਨਾਂ ਨੇ ਉਹ ਐਲੀਗੇਸ਼ਨ ਪੈਸਿਆਂ ਦੇ ਲਾ ਕੇ ਗਾਵਾਂ ਦੇ ਤੇ ਉਹ ਤੇ ਉਹਨਾਂ ਨੂੰ ਜਿਹੜਾ ਹੈਗਾ ਆ ਉੱਥੋਂ ਫਾਰਗ ਕਰ ਦਿੱਤਾ, ਤੇ ਉੱਥੇ ਜਿਹੜਾ ਆਗੂ ਪਾਈ ਹੋਰ ਬੰਦਿਆਂ ਨੇ ਕਰ ਲਿਆ, ਹੈਂਡ ਹਾਈਜੈਕ ਹੋਰ ਬੰਦਿਆਂ ਨੇ ਕਰ ਲਿਆ ਜੀ। ਮੁੜ ਕੇ ਸਰਕਾਰ ਨੇ ਵੀ ਜਿਹੜਾ ਹੈਗਾ ਆ ਸੋਚਿਆ ਵੀ ਚਲੋ ਕੋਈ ਗੱਲ ਨੀ, ਨਾਲੇ ਇਹ ਫੌਜੀ ਲਾ ਲਾਂਗੇ, ਨਾਲੇ ਜਿਹੜਾ ਹੈਗਾ ਆ ਇਧਰੋਂ ਸਿੱਖ ਬਣਾ ਲਾਂਗੇ।
0: ਬਿਲਕੁਲ,
1: ਇਸ ਕਰਕੇ ਪਤਾ ਨੀ ਸਾਨੂੰ ਤਾਂ ਨੀ ਸਮਝ ਆਈ ਜੀ ਵੀ ਪੰਜਾਬ ਤੇ ਜਿਹੜੇ ਹੈਗੇ ਕਿਹੜੀ ਡਿਵੈਲਪਮੈਂਟ ਦੀ ਗੱਲ ਹੈਗੀ, ਕਿਹੜਾ ਕਾਰਖਾਨਾ ਆ ਗਿਆ ਜੀ BMW ਦਾ, ਕਿਹੜਾ ਗੋਲਡੀ ਬਰਾਡ ਫੜ ਲਿਆ ਜੀ, ਕੀ ਕ੍ਰੈਡੀਬਿਲਟੀ ਆ ਜੀ ਇਹਨਾਂ ਸਟੇਟਮੈਂਟਾਂ ਦੀ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਜੋ ਇਹ ਕਰ ਰਹੇ ਹੈਗੇ ਸਾਡੀ ਸਮਝ ਤੋਂ ਤਾਂ ਪਰੇ ਹੈਗਾ ਜੀ, ਪਰ ਬਾਕੀ ਪੰਜਾਬ ਦੇ ਲੋਕ ਮੂਰਖ ਬਣਦੇ ਆ ਤੇ ਬਣੀ ਜਾਣ ਜੀ। ਬਾਕੀ ਤਾਂ ਇੱਥੇ ਸਾਡੇ ਟਾਂਡੇ ਦੇ ਹਲਕੇ ਦੇ ਵਿੱਚ ਜੀ ਇੱਕ ਤਿੰਨ ਤੀਸਰੀ ਕਲਾਸ ਚ ਪੜ੍ਹਦੀ ਬੱਚੀ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਈ ਜੀ। ਹਾਲਾਤ ਤਾਂ ਸਟੇਟ ਦੇ ਇਹ ਹੈਗੇ ਆ ਜੀ ਕਿ ਨਾ ਤਾਂ ਅਵਾਰਾ ਡੰਗਰਾਂ ਦੇ ਉੱਤੇ ਕੰਟਰੋਲ ਹੈਗਾ ਆ, ਤੇ ਨਾ ਜਿਹੜਾ ਹੈਗਾ ਆ ਅਵਾਰਾ ਪਸ਼ੂ ਇਹਨਾਂ ਤੇ ਚੀਜ਼ਾਂ ਤੇ ਕੰਟਰੋਲ ਹੈਗਾ।
0: ਬਿਲਕੁਲ,
1: ਜੋ ਅਵਾਰਾ ਕੁੱਤਾ ਇੱਥੇ ਪਤਾ ਨੀ ਕਿੰਨੀ ਕੁ ਗਿਣਤੀ ਹੋਈ ਆ ਜੀ। ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨਾ ਸਰ ਉਹ ਇਸ ਚੀਜ਼ ਤੇ ਆ ਗਈ। ਇੱਕ ਚੀਜ਼ ਹੁੰਦੀ ਆ ਉਹਨੂੰ ਕਹਿੰਦੇ ਆ ਸੈਚੂਰੇਟਡ ਪੁਆਇੰਟ, ਵੀ ਇਹ ਤੋਂ ਅੱਗੇ ਜਿਹੜਾ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਚੀਜ਼।
0: ਬਿਲਕੁਲ,
1: ਹੁਣ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੀਆਂ ਉਹ ਸੈਚੂਰੇਟਡ ਪੁਆਇੰਟ ਤੇ ਪਹੁੰਚ ਗਈਆਂ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਜੀ ਉਹਦੇ ਤੇ ਤਾਂ ਕੰਕਰੀਟ ਐਕਸ਼ਨ ਚਾਹੀਦੇ ਹੈਗੇ ਜੀ। ਉਧਰੋਂ ਜਿਹੜਾ ਹੈਗਾ ਆ ਮੁਲਾਜ਼ਮਾਂ ਦੀਆਂ ਜਿਹੜੀਆਂ ਹੈਗੀਆਂ ਰਿਟਾਇਰੀ ਜਿਹੜੇ ਹੈਗੇ ਆ ਤਨਖਾਹਾਂ ਦਾ ਤਾਂ ਮੈਨੂੰ ਅੱਜ ਦਾ ਪਤਾ ਨੀ ਵੀ ਅੱਜ ਦੇਤੀਆਂ ਕਿ ਨਹੀਂ ਦੇਤੀਆਂ, ਤੇ ਪਰ ਪੈਨਸ਼ਨਰ ਦੀ ਪੈਨਸ਼ਨ ਨਹੀਂ ਉਹ ਆਈ।
0: ਬਿਲਕੁਲ
1: ਹਾਂਜੀ, ਮੈਨੂੰ ਤਾਂ ਪਤਾ ਮੇਰੇ ਮਾਤਾ ਜੀ ਵੀ ਮੈਨੂੰ ਮੋਬਾਈਲ ਅੱਗੇ ਕਰਦੇ ਸੀ ਦੇਖ ਕਾਕਾ ਮੈਸੇਜ ਆਇਆ ਕਿ ਨਹੀਂ ਆਇਆ, ਮੈਂ ਹੱਥ ਜੋੜੇ ਜੀ ਮੈਂ ਕਿਹਾ ਪੈਨਸ਼ਨ ਮੇਰੇ ਕੋਲੋਂ ਲੈ ਲਓ ਤੁਸੀਂ, ਇਹਨਾਂ ਤੋਂ ਆਸ ਨਾ ਰੱਖਿਓ ਤੁਸੀਂ, ਐਵੇਂ ਹੁਣ ਮੈਂ ਆਪੇ ਹੀ ਦੇਖਦਾ ਰਹੂੰਗਾ ਜਿੱਦਣ ਮਿਲ ਜਾਣਗੇ ਮੈਂ ਲੈ ਲਊਗਾ, ਤੁਸੀਂ ਮੇਰੇ ਕੋਲ ਲੈ ਲਓ, ਤੁਸੀਂ ਐਵੇਂ ਤੰਗ ਨਾ ਕਰੋ, ਰੋਜ ਹੀ ਆ ਕੇ ਦੇਖ ਏਦਾਂ ਕਿੱਦਾਂ ਹੋ ਗਈ ਪੈਨਸ਼ਨ ਕਿਉਂ ਨੀ ਆਈ।
0: ਹਾਂਜੀ,
1: ਉਹ ਬੈਂਕ ਵਾਲਿਆਂ ਨੂੰ ਗਾਲਾਂ ਕੱਢੀ ਜਾਂਦੇ ਹੈਗੇ ਆ, ਕਹਿੰਦੇ ਬੈਂਕ ਵਾਲੇ ਮੈਸੇਜ ਨੀ ਭੇਜਦੇ, ਉਹ ਬੈਂਕ ਵਾਲੇ ਕੋਲੋਂ ਭੇਜ ਦੇਣ ਵਿਚਾਰੇ। ਹਾਂਜੀ, ਮੈਂ ਕਿਹਾ ਉਹ ਮੈਨੇਜਰ ਕੋਲੋਂ ਦੇ ਦੇਵੇ। ਹਾਂਜੀ, ਤੂੰ ਇਸ ਕਰਕੇ ਚੱਲਣ ਦੇ।
0: ਬਿਲਕੁਲ
1: ਜੀ, ਬਿਲਕੁਲ ਬਿਲਕੁਲ।
0: ਸਾਇੰਸ ਸਾਹਿਬ ਈਡੀ ਵਾਲਾ ਜਾਣਾਂਗੇ ਪਹਿਲਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ, ਸ਼ਾਇਦ ਕੋਈ ਗੱਲਬਾਤ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਵੀਰ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਮੈਂ ਤਾਂ ਮੇਰੀ ਗੱਲ ਕਰੇ ਦਿੱਤੀ, ਮੈਂ ਆਹੀ ਗੱਲ ਕਰਦਾ ਸੀ, ਕਸਟੋਡੀਅਨ ਹੁਣ ਜਾਂ ਗ੍ਰੰਥੀ ਹੋਊਗਾ, ਸ਼੍ਰੋਮਣੀ ਕਮੇਟੀ ਹੋਊ ਜਾਂ ਗੁਰਦੁਆਰੇ ਨੂੰ ਲੋਕ ਲੱਗਿਆ ਕਰੂਗਾ ਜੀ।
0: ਜੀ
2: ਹਾਂਜੀ, ਸਥਿਤੀ ਦੇਖੋ ਇਹਨਾਂ ਨੇ ਕਿਹੋ ਜਿਹੀ ਬਣਾ ਦੀ। ਰਾਜਨ ਜੀ,
1: ਹਾਂਜੀ ਵੀਰ ਜੀ, ਮੈਂ ਬੇਨਤੀ ਕੀਤੀ ਨਾ ਕਸਟੋਡੀਅਨ, ਵੀਰ ਜੀ ਕਸਟੋਡੀਅਨ ਲਵਜ ਜੀ ਜਿਹੜਾ ਹੈਗਾ ਆ ਡੈਰੋਗੇਟਰੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ, ਮਤਲਬ ਜਿਹੜਾ ਹੈਗਾ ਆ ਕਿ ਅਸੀਂ ਹੁਣ ਗੁਰੂ ਦੀ ਸ਼ਰਨ ਚ ਆ ਕਿ ਗੁਰੂ ਸਾਡੀ ਸ਼ਰਨ ਚ ਆ ਜੀ, ਕਸਟੋਡੀਅਨ ਦੀ ਤਾਂ ਸ਼ਰਨ ਦੇ ਵਿੱਚ ਹੁੰਦਾ ਬੰਦਾ।
2: ਫੇਰ ਤਾਂ ਰਾਜਨ ਜੀ, ਜਿੱਦਣ ਗ੍ਰੰਥੀ ਕਮੇਟੀ ਗ੍ਰੰਥੀ ਨੂੰ ਕਹੂਗੀ ਤੂੰ ਗੁਰਦੁਆਰੇ ਬਾਹਰ ਨੀ ਜਾਣਾ, ਜੇ ਉਹਨੂੰ ਕੰਮ ਹੋਇਆ ਕਰੂ ਲੋਕ ਲਾ ਦਿਆ ਕਰੂਗਾ ਜੀ, ਉਹ ਆਪਦੇ ਜਿੰਮੇ ਰਹੂਗਾ ਜੀ ਗੱਲ।
0: ਪਰ ਉਹ ਜ਼ਿੰਮੇਵਾਰੀ ਤਾਂ ਫਿਰ ਵੀ ਉਹਦੀ ਨਿਰਧਾਰਿਤ ਹੋ ਗਈ ਨਾ ਜਿਹੜੀ ਹੁਣ ਸੰਸਥਾ ਹੈ ਜੀ।
2: ਨਹੀਂ ਫਿਰ ਗੁਰਦੁਆਰੇ ਬੰਦ ਹੋਣਗੇ ਨਾ, ਤੁਸੀਂ ਮੇਰੀ ਗੱਲ ਨਹੀਂ ਸਮਝੇ।
0: ਹਾਂਜੀ,
2: ਮਤਲਬ ਅੱਗੇ ਗੁਰੂ ਘਰ ਖੁੱਲੇ ਰਹਿੰਦੇ ਸੀ ਪਿੰਡਾਂ ਦੇ ਵਿੱਚ, ਹਾਂਜੀ ਹਾਂਜੀ, ਮੱਥਾ ਟੇਕੋ ਫਿਰ ਲੋਕ ਲਾ ਦਿਆ ਕਰੂਗਾ।
0: ਭਾਜੀ ਚਾਹੇ ਲੋਕ ਵੀ ਲੱਗ ਗਿਆ ਉਹਦੇ ਵਿੱਚ, ਬਾਅਦ ਦੀ ਵੀ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਵੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਨਾ, ਉਹ ਬਣਾਤੀ ਆ ਨਾ।
1: ਜਦੋਂ ਵੀਰ ਜੀ ਮੇਰੀ ਬੇਨਤੀ ਸੁਣੋ, ਜਦੋਂ ਗ੍ਰੰਥੀ
2: ਕਸਟੋਡੀਅਨ ਦੀ ਗੱਲ ਕਰ ਰਿਹਾ ਕਿ ਦੇਖੋ ਲੋਕਾਂ ਨੇ ਫਿਰ ਇਸ ਹਿਸਾਬ ਨਾਲ ਗੁਰੂ ਘਰ ਵੀ ਇਕੱਲੇ ਨੇ ਜਾਣਾ, ਮੈਂ ਉਹੀ ਜਿਹੜੀ ਉਦਣ ਗੱਲ ਨੂੰ ਪ੍ਰਗਟਾਈ ਦੀ ਚਿੰਤਾ, ਉਹ ਗੱਲ ਆ ਗਈ ਨਾ ਲੋਕਾਂ ਨੇ ਇਕੱਲੇ ਇਕੱਲੇ ਨੇ ਗੁਰੂ ਘਰ ਜਾਣਾ ਬੰਦ ਕਰ ਦੇਣਾ।
0: ਬਿਲਕੁਲ ਹੈ ਜੀ, ਬਿਲਕੁਲ।
1: ਵੀਰ ਜੀ ਮੇਰੀ ਬੇਨਤੀ ਸੁਣੋ ਪਹਿਲਾਂ ਤੁਸੀਂ, ਜਦੋਂ ਕਸਟੋਡੀਅਨ ਆ ਗਿਆ ਲਵਜ, ਕਸਟੋਡੀਅਨ ਮੀਨਸ ਵੀ ਮਾਲਕ, ਭਾਈ ਸਰੂਪ ਅੰਦਰ ਜਿਹੜਾ ਪਿਆ ਆ ਉਹਦਾ ਮਾਲਕ ਆ ਗਿਆ, ਬਣ ਗਿਆ ਗ੍ਰੰਥੀ। ਗ੍ਰੰਥੀ ਦੀ ਮਰਜ਼ੀ ਆ ਕਿ ਉਹ ਮੈਨੂੰ ਮੱਥਾ ਟੇਕਣ ਦੇਵੇ ਜਾਂ ਨਾ ਦੇਵੇ ਜੀ।
0: ਬਿਲਕੁਲ,
2: ਮੈਂ
1: ਹਾਂਜੀ ਉਹਨੂੰ ਉਹਨੂੰ ਮੇਰੇ ਤੇ ਸ਼ੰਕਾ ਆ,
2: ਅਸੀਂ ਗ੍ਰੰਥ ਸਾਹਿਬ ਨੂੰ ਤੋੜ ਕੇ ਅਸੀਂ ਤਾਂ ਕਹਾਂਗੇ ਫਲਾਣੇ ਬਾਬੇ ਨੂੰ ਮੰਨਦੇ ਅਸੀਂ ਤਾਂ।
0: ਬਿਲਕੁਲ ਬਿਲਕੁਲ,
2: ਕੈਦ ਰੱਖਤੀ ਉਹਦਾ ਜੁਰਮ ਦੇ ਵਿੱਚ, ਕੈਦ ਰੱਖਿਆ ਕਤਲ ਚ ਕੈਦ ਰੱਖੀ ਜਾਂਦੀ ਹੈ ਜੀ, ਇਹ ਕੈਦ ਹੋ ਸਕਦੀ ਹੈ
1: ਵੀਰ ਜੀ? ਜਦੋਂ ਇਹਨਾਂ ਨੇ, ਚਲੋ ਠੀਕ ਗੱਲ ਹੈਗੀ, ਉਹ ਪ੍ਰੋਵੀਜ਼ਨ ਜਿਹੜੇ ਹੈਗੇ ਆ ਉਹ ਚੈਲੰਜ ਹੋ ਜਾਣਗੇ, ਵੱਡੀ ਗੱਲ ਤਾਂ ਇਹ ਹੈਗੀ ਆ ਕਿ ਗੁਰੂ ਸਾਹਿਬ ਨੂੰ ਆਪਾਂ ਜਿਹੜਾ ਹੈਗਾ ਆ ਇਹਨਾਂ ਨੇ ਇੱਕ ਕਿਸਮ ਦਾ ਆਪਾਂ ਉਹਨਾਂ ਨੂੰ ਲਿਵਿੰਗ ਗੁਰੂ ਕਹਿੰਦੇ ਹੈਗੇ, ਇਹਨਾਂ ਨੇ ਜਿਹੜਾ ਆ ਇੱਕ ਮਤਲਬ ਪਵਿੱਤਰ ਕਿਤਾਬ ਬਣਾ ਤਾ, ਸੋਰੀ ਟੂ ਸੇ,
2: ਬਿਲਕੁਲ
1: ਹਾਂਜੀ, ਉਹਦਾ ਕਸਟਡੀ ਵਰਲਡ ਜਿਹੜਾ ਹੈਗਾ ਸਰ,
2: ਜਿਹੜੇ ਕੰਮਾਂ ਤੇ ਜਾਂਦੇ ਸੀ ਰਾਜਨ ਜੀ ਜਾਂ ਬੱਸ ਸਫ਼ਰ ਕਰਦੇ ਹੁੰਦੇ ਸੀ, ਗੁਟਕਾ ਸਾਹਿਬ ਨੂੰ ਜੇਬ ਚ ਪਾ ਕੇ ਲੈ ਜਾਂਦੇ ਸੀ, ਲਵੇਟ ਕੇ ਗੱਡੀ ਚ ਪਾਠ ਕਰ ਲੈਂਦੇ ਸੀ ਕਿ ਨਹੀਂ ਜੀ?
0: ਜੀ
1: ਬਿਲਕੁਲ,
2: ਗੁਟਕਾ ਸਾਹਿਬ ਤੋਂ ਪਾਠ ਲੋਕ ਆਮ ਰੇਲਾਂ ਦੇ ਵਿੱਚ, ਬੱਸ ਸਫ਼ਰ ਦੇ ਵਿੱਚ, ਜਾਂ ਆਪਾਂ ਕਾਰ ਚ ਵੀ ਜਾਂਦੇ ਹਾਂ
0: ਜੀ,
1: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਹੁਣ ਫਲਾਹ ਕਰ ਰਹੇ ਹਾਂ ਪਾਣੀ ਦਾ ਕਿ ਅਸੀਂ ਉਹਦਾ ਗਲਾ ਘੁੱਟ ਰਹੇ ਹਾਂ?
0: ਬਿਲਕੁਲ ਬਿਲਕੁਲ ਹੈ ਜੀ,
2: ਮੈਂ ਉਦਣ ਵੀ ਇਹੀ ਗੱਲਾਂ ਦੀ ਚਿੰਤਾ ਪ੍ਰਗਟਾਈ ਸੀ, ਮੈਂ ਕਿਹਾ ਵੀ ਇਹ ਤਾਂ ਜਿੱਦਣ ਨੂੰ ਇਹਨਾਂ ਨੇ ਕਾਨੂੰਨ ਬਣਾ ਕੇ ਸਾਨੂੰ ਥੋਪਤਾ, ਇਹਨਾਂ ਨੇ ਸਾਨੂੰ ਦੂਰ ਕਰਤਾ
0: ਜੀ,
2: ਡਰਾਈ ਦਾ ਪਹਿਲਾਂ ਹੀ ਆਹ ਜਿਹੜੇ ਵਿੱਚ ਸਾਧ ਲਾਣਾ ਹੈ ਜਾਂ ਜੋ ਵੀ ਇਹਨੂੰ ਜਿਹੜਾ ਕਮਾਈ ਖਾਂਦਾ, ਉਹ ਡਰਾਈ ਤਾਂ ਸਾਨੂੰ ਪਹਿਲਾਂ ਜਾ ਰਿਹਾ ਵੀ ਜੇ ਤੁਸੀਂ ਹੁਸ਼ਿਆਰੀ ਬਿਹਾਰੀ ਵੀ ਗਲਤ ਬੜੀ ਗਈ, ਸਿੱਧਾ ਨਰਕਾਂ ਨੂੰ ਪਹਿਲਾਂ ਤਾਂ ਅਸੀਂ ਪੜ੍ਹਨ ਤੋਂ ਹੀ ਡਰਦੇ ਰਹੇ ਹੁਣ ਤੱਕ,
0: ਬਿਲਕੁਲ ਹੈ ਜੀ,
2: ਰਹਿਣਾ ਕੁੰਦਾ ਹੋਰ ਕੰਮ ਕਰਤਾ ਹੱਥ ਤੋਂ
0: ਜੀ।
1: ਵੀਰ ਜੀ ਹੁਣ ਵੀ ਤਾਂ ਏਦਾਂ ਹੀ ਹੋ ਗਈ, ਮੈਂ ਮੰਨ ਲਓ ਕੋਈ ਪੜ੍ਹ ਰਿਹਾ ਹੈਗਾ ਆ, ਮੇਰੇ ਕੋਲੋਂ ਕੋਈ ਉਚਾਰਨ ਚ ਗਲਤੀ ਹੋ ਜਾਂਦੀ ਹੈਗੀ ਆ, ਕੋਈ ਬੰਦਾ ਮੇਰੇ ਤੇ ਕੰਪਲੇਂਟ ਕਰ ਦਿੰਦਾ, ਉਹਦੀ ਰਿਕਾਰਡਿੰਗ ਕਰ ਲੈਂਦਾ ਹੈਗਾ ਜੀ ਕਿ ਇਹਨੇ ਮਰਿਆਦਾ ਮੁਤਾਬਕ ਪਾਠ ਨਹੀਂ ਕੀਤਾ ਹੈਗਾ ਆ, ਜਿਹਦੇ ਨਾਲ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈਗੀ ਆ, ਦੈਨ ਈਵਨ ਦੈਨ ਆਈ ਐਮ ਲਾਇਬਲ
0: ਜੀ।
2: ਬਿਲਕੁਲ ਜੀ,
1: ਤੁਸੀਂ ਤਾਂ ਪਾਠ ਕਰਨਾ ਔਖਾ ਕਰ ਦਿੱਤਾ।
2: ਗਰਗ ਸਾਹਿਬ ਦੀ ਗੱਲ ਕਰਦਾ ਵੀ ਗੁਆਂਢੀਆਂ ਦੇ ਪਾਠ ਚੱਲਦਾ ਵੇ ਵੀ ਉੱਥੇ ਨੰਗੇ ਸਿਰ ਫਿਰਦਾ ਵੇ, ਅਗਲੇ ਨੇ ਮੂਵੀ ਬਣਾ ਕੇ ਪਾਤੀ ਉਹ ਬੇਅਦਬੀ ਹੈ, ਤਾਂ ਬੇਅਦਬੀ ਕਿਹੜੀ ਕਿਹੜੀ ਗੱਲ ਨੂੰ ਤੁਸੀਂ ਬੇਅਦਬੀ ਨਹੀਂ ਗਿਣਗੇ, ਕਿਹੜੀ ਨੂੰ ਗਿਣਗੇ ਜੀ?
0: ਆ ਮੁਕੱਦਰ ਜੀ ਨੇ ਲਿਖਿਆ ਕਿ ਔਜਲਾ ਬਾਈ ਜੀ ਗ੍ਰੰਥੀ ਸਿੰਘ ਜਿਹੜੇ ਨੇ ਇੰਟਰਵਿਊ ਦੇ ਰਹੇ ਨੇ, ਉਹ ਕਹਿੰਦੇ ਕਿ ਅਸੀਂ ਗ੍ਰੰਥੀ ਰਹਿਣਾ ਹੀ ਨਹੀਂ ਜੀ ਗੁਰੂ ਘਰ ਚ, ਕਿਹੜਾ ਜ਼ਿੰਮੇਵਾਰੀ ਲਊਗਾ ਜੀ?
1: ਜਦ ਰਿਸਪੋਂਸਿਬਿਲਟੀ ਉਹਨਾਂ ਦੇ ਉੱਤੇ ਫਿਕਸ ਕਰ ਦਿੱਤੀ
0: ਜੀ।
2: ਭਰਜ ਵੀਰ ਜੀ ਉਦਣ ਦਾ ਜਿੱਦਣ ਆਇਆ ਸੀ ਆਪਾਂ, ਮੈਂ ਨਾਲ ਜੁੜਿਆ ਸੀ ਉਦਣ, ਮੇਰਾ ਤੁਸੀਂ ਉਦਣ ਵਾਲੀ ਦੁਬਾਰਾ ਕੱਢ ਲਿਓ, ਮੈਂ ਡੀਪਲੀ ਸੋਚਿਆ ਵੀ ਸਾਨੂੰ ਕਿੱਧਰ ਨੂੰ ਧੱਕਤਾ ਇਹਨਾਂ ਨੇ ਲੋਟਵਾਣਾ ਸਾਹਿਬ, ਤਾਂ ਮੇਰੀ ਗੱਲ ਹਾਸੇ ਸਾਰਦੀ ਸੀ ਉਦਣ
0: ਜੀ,
2: ਮੈਂ ਉਦਣ ਸੀਰੀਅਸ ਸੀ ਇਸ ਗੱਲ ਤੇ ਵੀ ਸਾਨੂੰ, ਅਸੀਂ ਤਾਂ ਅੱਗੇ ਮਸਾਂ ਨੇੜੇ ਲੱਗੇ ਸੀ ਇਹਨਾਂ ਦੇ,
0: ਬਿਲਕੁਲ ਬਿਲਕੁਲ,
2: ਪਹਿਲਾਂ ਸਾਡੇ ਬਜ਼ੁਰਗ ਵਿਚਾਰੇ ਕਿਉਂ ਨੀ ਨੇੜੇ ਲੱਗੇ ਵੀ ਕਿਸੇ ਗਲਤ ਲਾਭ ਚ ਨਾ ਪੜਿਆ ਜਾਵੇ, ਨਾਕਾਂ ਨੂੰ ਜਾਵਾਂਗੇ
0: ਜੀ, ਬਿਲਕੁਲ।
2: ਮੈਂ ਉਸ ਗੱਲ ਤੇ ਵੀ ਸਾਡੇ ਗੁਰਦੁਆਰੇ ਵਿੱਚ ਭਾਈ ਕਿਸੇ ਨੇ ਪਹਿਲੀ ਚੀਜ਼ ਕਦੇ ਲਿਖੀ ਹੋਊ, ਜਿਹਨਾਂ ਨੇ ਗ੍ਰੰਥ ਸਾਹਿਬ ਵੀ ਪਹਿਲਾਂ ਲਿਖਿਆ ਉਹ ਤੋਂ ਵੀ ਗਲਤੀ ਹੋਈ ਹੋਣੀ ਹੈ,
0: ਬਿਲਕੁਲ ਹੈ ਜੀ,
2: ਕਿਸੇ ਕੀਰਤੀ ਨੇ ਕੀਰਤਨ ਕੀਤਾ, ਪਾਠੀ ਨੇ ਪਾਠ ਕਰਿਆ ਹੋਊਗਾ
0: ਜੀ,
2: ਤੇ ਸਾਨੂੰ ਡਰਾਈ ਤੁਸੀਂ ਵੀ ਇਹਦੇ ਥੱਲੇ ਔਂਕੜ ਲੱਗਦਾ ਜੀ, ਇਹਨੂੰ ਆਏ ਬੋਲੋ, ਇਹਦੇ ਉੱਪਰ ਉੜੇ ਦਾ ਮੂੰਹ ਖੁੱਲਾ, ਇਹਨੂੰ ਆਏ ਬੋਲੋ
0: ਜੀ,
2: ਸਾਨੂੰ ਤਾਂ ਹੁਣ ਤੱਕ ਉਦੋਂ ਡਰਾਈ ਗਏ ਨੇ ਜੀ ਇਹ,
0: ਬਿਲਕੁਲ ਹੈ ਜੀ,
2: ਤੇ ਹੁਣ ਤਾਂ ਫਿਰ ਜਮੇ ਵੀ ਕੰਮ ਖਤਮ ਕਰਦਾ ਵੀ ਖੁੱਲਾ, ਜਾਣਾ ਹੀ ਨੀ ਨੇੜੇ ਤੁਸੀਂ,
0: ਬਿਲਕੁਲ ਹੈ ਜੀ,
2: ਜਿਹੜਾ ਜਿਹੜਾ ਜਾਣਦਾ ਉਹਦੇ ਮੱਥਾ ਟੇਕਾਂਗੇ ਜਾ ਕੇ ਅਸੀਂ,
0: ਬਿਲਕੁਲ ਹੈ ਜੀ,
1: ਇਹਨੂੰ ਇਹਦੇ ਵਿੱਚ ਤਾਂ ਤੁਸੀਂ ਦੇਖੋ ਨਾ ਕਿ ਇਹਦੇ ਵਾਸਤੇ ਬਹੁਤ ਥੋਰੋ ਸਟੱਡੀ ਦੀ ਲੋੜ ਸੀ, ਇਹਦੇ ਵਾਸਤੇ ਬਹੁਤ ਟਾਈਮ ਦੀ ਲੋੜ ਸੀ ਇਸ ਚੀਜ਼ ਨੂੰ ਬਣਾਉਣ ਵਾਸਤੇ। ਅੱਜ ਕੱਲ ਦੇਖੋ AI ਨਾਲ ਜਿਹੜਾ ਹੈਗਾ ਆ ਉਹ ਕਿੱਦਾਂ ਦੀਆਂ ਫੋਟੋਆਂ ਬਣਾ ਦਿੰਦੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੈਰ ਰੱਖਦਾ ਦਿਖਾ ਦਿੰਦੇ ਕਿਸੇ ਨੂੰ ਜਾਂ ਕਿਸੇ, ਇਹ ਸਾਰੀਆਂ ਚੀਜ਼ਾਂ ਕਵਰ ਕਰਨੀਆਂ ਚਾਹੀਦੀਆਂ ਸੀ ਵਿੱਚ ਉਹਦੇ, ਕਿ ਬਈ ਕੋਈ ਭਾਵਨਾਵਾਂ ਨੂੰ ਹਰਟ ਕਰਦਾ ਇਸ ਤਰੀਕੇ ਦੇ ਨਾਲ ਕਰਦਾ ਹੈਗਾ ਆ, ਤੇ ਉਹ ਚੀਜ਼ ਵੀ ਜਿਹੜੀ ਆ ਉਹ ਏਦਾਂ ਦੀਆਂ ਚੀਜ਼ਾਂ ਸਾਰੀਆਂ ਕਵਰ ਕਰਦੇ ਵੀ ਹਾਂ ਜੀ। ਫਿਰ ਉੱਥੇ ਮੈਂ ਗੁਟਕਾ ਸਾਹਿਬ ਦਾ ਜਿਹੜਾ ਹੈਗਾ ਆ ਜ਼ਿਕਰ ਕਿਤੇ ਨੀ ਦੇਖਿਆ ਜੀ, ਉਹ ਕਿਸ ਤਰੀਕੇ ਨਾਲ ਉਹ ਗੁਟਕਾ ਸਾਹਿਬ ਦੀ ਬੇਅਦਬੀ ਨੂੰ ਕਿੱਦਾਂ ਇਹਦੇ ਨਾਲ ਟੈਲੀ ਕਰਨਗੇ ਜਾਂ ਕਿੱਦਾਂ ਜੋੜਨਗੇ ਜੀ, ਉੱਥੇ ਮਹਾਰਾਜ ਦੇ ਸਰੂਪ ਦੀ ਗੱਲ ਕੀਤੀ ਹੈਗੀ ਆ, ਇਹ ਗੁਟਕਾ ਸਾਹਿਬ ਦੀ ਤਾਂ ਗੱਲ ਕੀਤੀ ਨੀ
0: ਕੀਤੀ ਨੀਗੀ ਜੀ, ਬਿਲਕੁਲ।
1: ਸੋ ਉਸ ਬੇਅਦਬੀ ਨੂੰ ਕਿੱਦਾਂ ਉਸ ਬੇ ਜਿਹੜਾ ਹੈਗੀ ਡੈਫੀਨੇਸ਼ਨ ਦੇ ਵਿੱਚ ਲਿਜਾਣਗੇ ਜੀ। ਬਾਕੀ ਜਿਹੜਾ ਹੈਗਾ ਇੱਕ ਲਾਈਨ ਏਦਾਂ ਦੀ ਪਾਤੀ ਆ ਸੈਕਸ਼ਨ 4 ਆ ਉਹਦਾ ਜੀ, ਉਹਦੇ ਵਿੱਚ ਤਾਂ ਇਹ ਜੋ ਮਰਜ਼ੀ ਕਿਸੇ ਨੂੰ ਕਹਿ ਕੇ ਤੇ ਉਡਾ ਲਓ ਜੀ ਕਿੱਦਾਂ ਮਰਜ਼ੀ, ਫੇਰ ਜੇ ਤੁਹਾਡੀ ਫਾਲਸ ਇੰਪਲੀਕੇਸ਼ਨ ਹੁੰਦੀ ਆ, ਜੇ ਤੁਹਾਡੇ ਤੇ ਕੋਈ ਝੂਠਾ ਦੋਸ਼ ਲਾਉਂਦਾ ਆ, ਤੁਸੀਂ ਇਨਕੁਆਇਰੀ ਦੇ ਵਿੱਚ ਜਿਹੜਾ ਆ ਸੱਚੇ ਪਾਏ ਜਾਂਦੇ ਹੈਗੇ ਆ, ਤੇ ਉਸ ਬੰਦੇ ਦੇ ਉੱਤੇ ਕੋਈ ਐਕਸ਼ਨ ਹੈ ਨੀ ਜਿਹੜਾ ਤੁਹਾਨੂੰ ਝੂਠਾ ਟਰੈਪ ਕਰਨ ਲੱਗਾ ਸੀ ਜੀ, ਜਾਂ ਪੁਲਿਸ ਅਫਸਰ ਜੇ ਕੋਈ ਤੁਹਾਡੇ ਤੇ ਝੂਠਾ ਕੇਸ ਬਣਾ ਦਿੰਦਾ ਹੈਗਾ ਆ, ਬਾਅਦ ਚ ਪਤਾ ਲੱਗਦਾ ਕਿ ਤੁਸੀਂ ਬਰੀ ਹੋ ਗਏ, ਤੁਸੀਂ ਸੱਚੇ ਸੀਗੇ, ਤੁਸੀਂ ਸਾਬਤ ਕਰ ਦਿੱਤਾ, ਉਸ ਪੁਲਿਸ ਅਫਸਰ ਦੀ ਕੀ ਅਕਾਊਂਟੇਬਿਲਟੀ ਹੈਗੀ ਆ ਜੀ, ਉਹ ਕੋਈ ਨੀ ਹੈਗਾ ਵੀ ਹਾਂ ਜੀ ਉਹਤੇ ਉਹਨੂੰ ਵੀ ਤਾਂ ਉਨੀ ਸਜ਼ਾ ਚਾਹੀਦੀ ਸੀ ਲਿਖਣੀ, ਵੀ ਜੇ ਕੋਈ ਬੰਦਾ ਝੂਠਾ ਇਹਦਾ ਮਿਸ ਯੂਜ਼ ਕਰੂਗਾ, ਤੇ ਹੁਣ ਮਿਸ ਯੂਜ਼ ਤੋਂ ਡਰਦੇ ਜਿਹੜੇ ਹੈਗੇ ਆ ਗ੍ਰੰਥੀ ਕਹਿੰਦੇ ਅਸੀਂ ਨੀ ਲੱਗਣਾ ਭਾਈ, ਸਾਨੂੰ ਤਾਂ ਤੁਸੀਂ ਕਸਟੋਡੀਅਨ ਬਣਾ ਦਿੱਤਾ, ਕੱਲ ਨੂੰ ਕੋਈ ਬੰਦਾ ਕਰਦਾ ਤੇ ਸਜ਼ਾ ਸਾਡੇ ਵਾਸਤੇ ਆ।
0: ਬਿਲਕੁਲ ਰਾਜਨ
2: ਜੀ, ਜਿਹੜਾ ਐਸ ਸੀ ਐਸ ਵਿਅਕਤੀ ਐਕਟ ਬਣਿਆ ਸੀ ਤੇ ਜਿਹੜਾ ਦਾਜ ਵਾਲਾ ਡੋਰੀ ਵਾਲਾ ਐਕਟ ਬਣਿਆ ਸੀ ਉਹਦੇ ਵਿਚ ਜਿਹੜੀ ਬਾਅਦ ਵਿਚ ਝੂਠੇ ਨਿਕਲੇ ਪਰ ਜਿਹੜੀ ਬੰਦੇ ਦੀ ਹਰਾਸਮੈਂਟ ਹੋਈ
0: ਜੀ
2: ਉਹ ਕਿਸ ਕੰਮ ਉਹ ਕਿੱਥੇ ਗਈ ਜੀ ਉਹਦੀ ਜ਼ਿੰਦਗੀ ਦੇ ਦਿਨ ਕਿੱਥੇ ਗਏ ਜੀ ਉਹ
0: ਬਿਲਕੁਲ ਹੈ ਜੀ
2: ਉਹਦੇ ਵਿਚ ਵੀ
0: ਬਿਲਕੁਲ
1: ਬਿਲਕੁਲ
2: ਇਹਦੇ ਵਿਚ ਵੀ ਤੇ ਹੁਣ ਦੇਖੋ ਅੱਜ ਦਾ ਸ਼੍ਰੋਮਣੀ ਕਮੇਟੀ ਤਲਬ ਕਰ ਰਹੀ ਹੈ ਤੁਸੀਂ ਉਦਣ ਦੇ ਬਿੱਲੀਆਂ ਨੂੰ ਅੱਖਾਂ ਮਿੱਚੀ ਬੈਠੇ ਹੋ ਕਬੂਤਰਾਂ ਨੂੰ
0: ਜੀ
2: ਤੁਸੀਂ ਉਦੋਂ ਕਿਹਾ ਨਹੀਂ ਕਿਹਾ ਵੀ ਵੇਟ ਕਰੋ ਭਾਈ ਅਜੇ ਕਾਨੂੰਨ ਨਾ ਬਣਾਇਓ
0: ਬਿਲਕੁਲ
2: ਇਹ ਕੰਮ ਮੈਂ ਤਾਂ ਉਹੀ ਕਹਿਣਾ ਮੈਂ ਅੱਗੇ ਵੀ ਪਿੱਟਿਆ ਵੀ ਇਹ ਕੰਮ ਇਹਨਾਂ ਨੂੰ 2015 ਚ ਇਹਨਾਂ ਨੂੰ ਕਰਨਾ ਚਾਹੀਦਾ ਸੀ ਆ ਜਿਹੜੇ ਫਿਰਦੇ ਨੇ ਇੱਥੇ ਚੋਲੇ ਪਾਈ
0: ਜੀ
2: ਉੱਥੇ ਕਮੇਟੀ ਵਾਲੇ
0: ਬਿਲਕੁਲ
2: ਇਹ ਕੰਮ ਤਾਂ ਇਹਨਾਂ ਨੂੰ ਕਰਨਾ
0: ਚਾਹੀਦਾ
2: ਕਾਨੂੰਨ ਦਾ ਤਾਂ ਰੋਲ ਹੀ ਨਹੀਂ ਸੀ ਕੋਈ
0: ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਅਦ ਚੋਂ ਐਕਸ਼ਨ ਕਰਨਾ ਚਾਹੀਦਾ ਸੀ ਕੁਝ ਨਾ ਕੁਝ
2: ਜਥੇਦਾਰ ਨੂੰ ਕੋਈ ਨਾ ਕੋਈ ਐਕਸ਼ਨ ਲੈ ਕੇ ਸੱਦ ਕੇ ਕਰਨਾ ਚਾਹੀਦਾ ਸੀ ਹੁਣ ਕਦੇ ਕਿਸੇ ਨੂੰ ਤਲਬ ਕਰ ਲਿਆ ਕਦੇ ਕਿਸੇ ਨੂੰ ਤਲਬ ਕਰ ਲਿਆ
0: ਜੀ
1: ਵੀਰ ਜੀ ਇੱਕ ਨਾ ਮਤਲਬ
2: ਕਰ ਰਹੀ ਹੈ ਇਹ ਸਰਕਾਰ ਦੇ ਕੰਮ ਨੇ ਜਿਹੜਾ ਆ ਕਰ ਰਹੇ ਨੇ ਸਰਕਾਰ ਦਾ ਕੰਮ ਆ ਸਟੇਟ ਚਲਾਉਣਾ
0: ਜੀ
2: ਇਹ ਸਟੇਟ ਨੂੰ ਰੋਕੀ ਫਿਰਦੇ ਨੇ ਸਾਰੇ ਟ੍ਰੈਫਿਕ ਨੂੰ ਸਾਰੇ ਕਾਸ਼ੇ ਨੂੰ ਜੀ
0: ਬਿਲਕੁਲ ਹੈ ਜੀ
2: ਤੰਤਰ ਨੂੰ
1: ਵੀਰ ਜੀ ਤੁਸੀਂ ਦੇਖੋ ਮਿਸ ਯੂਜ ਦੀ ਗੱਲ ਅੱਜ ਤੋਂ 2 ਸਾਲ ਪਹਿਲਾਂ ਇੱਕ ਲੇਡੀ ਦੀ ਇੰਟਰਵਿਊ ਆਈ ਉਹ ਰੋ ਰੋ ਕੇ ਦੱਸੇ ਕਿ ਸਾਡਾ ਕਸੂਰ ਕੀ ਸੀ ਹੋਇਆ ਕਿ ਉਹ ਆਪਣਾ ਮੁੰਡਾ ਵਿਆਹੁਣ ਗਏ ਜੀ ਮੁੰਡਾ ਵਿਆਹੁਣ ਗਏ ਉਹ ਜਦੋਂ ਲਾਵਾਂ ਤੋਂ ਪਹਿਲਾਂ ਜਿਹੜਾ ਹੈਗਾ ਆ ਕੁੜੀ ਨੇ ਜਿਹੜਾ ਆ ਕੋਈ ਮਤਲਬ ਜਿਹੜਾ ਉਹਨਾਂ ਤੇ ਮਤਲਬ ਹੰਗਾਮਾ ਉੱਥੇ ਹੋ ਗਿਆ ਜੀ ਵੀ ਇਹ ਦਾਜ ਮੰਗਦੇ ਆ ਜੀ ਇਹ ਕਾਰ ਮੰਗਦੇ ਆ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨੀ ਉੱਥੇ ਪਲੇਟਾਂ ਪਲੂਟਾਂ ਚੱਲਣ ਲੱਗ ਪਈਆਂ ਜੀ ਉੱਥੇ ਜਿਹੜਾ ਹੈਗਾ ਆ ਮੁੰਡੇ ਵਾਲਿਆਂ ਪੁਲਿਸ ਆ ਗਈ ਜੀ ਤੇ ਮੁੰਡੇ ਵਾਲਿਆਂ ਨੂੰ ਲੈ ਗਈ ਪੁਲਿਸ ਜੀ ਤੇ ਭਾਈ ਦਾਜ ਦੰਗਦੇ ਸੀ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਨਾਲ ਹੀ ਜਿਹੜਾ ਹੋਇਆ ਜੀ ਵੀ ਉਸ ਜਿਹੜਾ ਆ ਕੁੜੀ ਕਹਿੰਦੀ ਮੈਂ ਵਿਆਹ ਨੀ ਕਰਾਉਣਾ ਹੈਗਾ ਆ ਜੀ ਏਦਾਂ ਕਰਕੇ ਫਿਰ ਉਸੇ ਬਰਾਤ ਦੇ ਵਿਚ ਜਿਹੜਾ ਹੈਗਾ ਆ ਉੱਥੇ ਹੀ ਇੱਕ ਮੁੰਡਾ ਜਿਹੜਾ ਆ ਉਹ ਆਇਆ ਉਹ ਕਹਿੰਦਾ ਨਹੀਂ ਵੀ ਉਹ ਕੁੜੀ ਮੈਂ ਇਸ ਕੁੜੀ ਦੇ ਨਾਲ ਜਿਹੜਾ ਹੈਗਾ ਆ ਵਿਆਹ ਕਰਾ ਲੈਣਾ ਹੈਗਾ ਆ
0: ਜੀ
1: ਤੇ ਉਹ ਕੁੜੀ ਦਾ ਵਿਆਹ ਹੋ ਗਿਆ ਉਹ ਜਿਹੜਾ ASI ਜਿਹਦੇ ਕੋਲ ਇਨਵੈਸਟੀਗੇਸ਼ਨ ਗਈ ਨਾ ਜੀ
0: ਜੀ
1: ਉਹ ਮਤਲਬ ਵਿੱਚ ਮੀਡੀਆ ਦੇ ਉੱਤੇ ਨਾਲ ਉਸੇ ਵੇਲੇ ਮੀਡੀਆ ਦੇ ਵਿੱਚ ਚੱਲਣ ਲੱਗ ਪਿਆ ਜੀ ਸਾਰਾ ਕੇਸ ਉਹ ਮੀਡੀਆ ਦੇ ਵਿੱਚ ਚੱਲਣ ਲੱਗ ਪਿਆ ਕਰਕੇ ਸੀ ਤੇ ਫਟਾਫਟ ਪਰਚੇ ਦਰਜ ਹੋ ਗਏ ਸਾਰਾ ਕੁਝ ਹੋ ਗਿਆ ਜੀ
0: ਜੀ
1: ਉਹ ASI ਜਿਹੜਾ ਇਨਵੈਸਟੀਗੇਸ਼ਨ ਕਰਨ ਲੱਗਾ ਨਾ ਜੀ ਉਹ ਬੜਾ ਸਿਆਣਾ ਸੀਗਾ ਟੱਬਰ ਤਾਂ ਉਹਨਾਂ ਦਾ ਸਾਰਾ ਅੰਦਰ ਹੋਇਆ ਆ ਜੀ ਤੇ ਜਮਾਨਤ ਕਿਸੇ ਨੂੰ ਨਾ ਮਿਲੇ ਉਹ ਮੁੜ ਕੇ ਜਿਹੜਾ ਹੈਗਾ ਆ ਉਹਨੇ ASI ਨੇ ਕੀਤਾ ਉਹ ਸਾਰੀਆਂ ਜਿਹੜੀਆਂ ਫੋਟੋ ਆ ਪ੍ਰਜਰਵ ਕਰ ਲਈਆਂ ਵੀਡੀਓ ਸਾਰੀ ਪ੍ਰਜਰਵ ਕੀਤੀ ਸੀ ਉਹਨੇ ਕੱਲੀ ਕੱਲੀ ਚੀਜ਼ ਦੇਖੀ ਵੀ ਇੱਕ ਲੇਡੀ ਆਈ ਆ ਉਹ ਉਹਦੇ ਨਾਲ ਬਹਿਸ ਕਰਦੀ ਕੁੜੀ ਨਾਲ ਬਹਿਸ ਕਰਦੀ ਵੀ ਜੇ ਹੁਣ ਤੋਂ ਗੱਲ ਜਿਹੜਾ ਹੈਗਾ ਆ ਉਹਨੇ ਫਿਰ ਮਤਲਬ ਨਾਲ ਹੀ ਆਪਣਾ ਕੈਮਰਾਮੈਨ ਸੱਦ ਲਿਆ
0: ਹੈਂਜੀ
1: ਕੈਮਰਾਮੈਨ ਸੱਦ ਕੇ ਤੇ ਕੁੜੀ ਨੂੰ ਹੰਗਾਮਾ ਕਰਨ ਵਾਸਤੇ ਕਹਿਤਾ ਜੀ
0: ਜੀ
1: ਮੁੰਡੇ ਦੇ ਨਾਲ ਕੁੜੀ ਨੇ ਵਿਆਹ ਕਰਾਉਣਾ ਸੀ ਉਸ ਵੇਲੇ ਦੱਸ ਨਹੀਂ ਸਕੀ ਉਸ ਕੁੜੀ ਨੇ ਕਿਹਾ ਵੀ ਤੂੰ ਉਹ ਏਦਾਂ ਕਹਿੰਦਾ ਹੈਗਾ ਮੁੰਡਾ ਤੇ ਉਹਨੇ ਮਤਲਬ ਪਲਾਨ ਦੇ ਨਾਲ ਜਿਹੜਾ ਹੈਗਾ ਆ ਉਹ ਬਣਾਇਆ ਤੇ ਉਹ ਹਾਂਜੀ ਤੇ ਮੁੰਡੇ ਵਾਲੇ ਸਾਰੇ ਅੰਦਰ ਕਰਾ ਤੇ ਜੀ ਤੇ ਮੁੰਡੇ ਵਾਲੇ ਤੇ ਆਪ ਜਿਹੜਾ ਹੈਗਾ ਫਿਰ ਉਸੇ ਮੁੰਡੇ ਨਾਲ ਜਿਹੜਾ ਉਹਦੀ ਚੋਇਸ ਦਾ ਸੀ ਉਹਨਾਂ ਵਿਆਹ ਕਰਾ ਲਿਆ ਉਹ ਲੇਡੀ ਬਾਹਰ ਰੋ ਰੋ ਕੇ ਦੱਸੇ ਕਿ ਰਿਸ਼ਤੇਦਾਰ ਸਾਡੇ ਤੋਂ ਮੂੰਹ ਮੁੜ ਗਏ ਸਾਡਾ ਸਭ ਕੁਛ ਵਿਕ ਗਿਆ ਸਾਡੇ ਕੋਲ ਇੱਕ ਸ਼ਹਿਰ ਦੇ ਵਿੱਚ ਘਰ ਸੀਗਾ ਉਹ ਗਹਿਣੇ ਰੱਖ ਕੇ ਤੇ ਸਾਡੀਆਂ ਜਮਾਨਤਾਂ ਵਾਸਤੇ ਜਿਹੜਾ ਦਿੱਤਾ ਅਸੀਂ ਕਿਰਾਏ ਤੇ ਰਹਿਣ ਲੱਗੇ ਆ ਸਾਡਾ ਜਿਹੜਾ ਹੈਗਾ ਅੱਜ ਕਹਿੰਦੀ ਮਤਲਬ ਜਿਹੜਾ ਹੈਗਾ ਆ 2.5 ਸਾਲ ਬਾਅਦ ਸਾਨੂੰ ਮਤਲਬ ਕੋਰਟ ਨੇ ਕਲੀਨ ਚਿੱਟ ਦਿੱਤੀ ਹੈਗੀ ਆ ਅਸੀਂ ਕਿੱਥੇ ਜਾਈਏ ਸਾਡਾ ਜੋ ਨੁਕਸਾਨ ਹੋ ਗਿਆ ਉਹਦੀ ਪੂਰਤੀ ਕੌਣ ਕਰੂਗਾ
0: ਬਿਲਕੁਲ
2: ਗੱਲ ਤਾਂ ਇੱਥੇ ਪੂਰਤੀ ਹੋਣੀ ਚਾਹੀਦੀ ਉਹਨਾਂ ਤੋਂ ਸਾਰਾ ਕੁਝ ਕਵਰ ਕਰਨਾ ਚਾਹੀਦਾ ਕੁੜੀ ਤੋਂ ਜਿਹੜਾ ਮੁੰਡੇ ਨਾਲ ਵਿਆਹ ਕਰਵਾਇਆ ਉਹਨੇ ਹੁਣ ਉਹੀ ਗੱਲ ਹੋ ਗਈ ਰਾਜਨ ਜੀ ਤੁਹਾਡੇ ਘਰੇ ਖੰਡਵਾੜ ਸਾਹਿਬ ਹੈ
0: ਜੀ
2: ਤੇ ਕਿਸੇ ਦੀ ਤੁਹਾਡੇ ਨਾਲ ਲੱਗਦੀ ਹੈ
1: ਬਿਲਕੁਲ
2: ਮਹਾਰਾਜ ਦਾ ਸਰੂਪ ਅੰਦਰ ਪ੍ਰਕਾਸ਼ ਹੈ ਬਹੁਤ ਗਲਤੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਕਿਸੇ ਨੇ ਮੂਵੀ ਬਣਾ ਕੇ ਭੇਜਤੀ ਚਲੋ
0: ਬਿਲਕੁਲ
2: ਇਹਦਾ
1: ਬਿਲਕੁਲ ਬਿਲਕੁਲ
0: ਜੀ
1: ਦੂਜੀ ਗੱਲ ਮਰਿਆਦਾ ਕੌਣ ਤੈਅ ਕਰੂਗਾ ਕਿ ਮਰਿਆਦਾ ਹੈ ਸੀ ਜਾਂ ਨਹੀਂ ਹੈ ਸੀ ਉਹਦੇ ਬਾਰੇ ਵੀ ਸਾਇਲੈਂਟ ਆ
2: ਮੈਂ ਕਹਿੰਦਾ ਇੱਕ ਵਾਰੀ ਪਰਚਾ ਹੋਗਾ ਜੀ ਮਰਿਆਦਾ ਫਿਰ ਤੁਸੀਂ ਤੁਹਾਡੇ ਤੇ ਹੋਇਆ ਮੈਂ ਤਾਂ ਮੂਵੀ ਬਣਾ ਕੇ ਦੇਤੀ
0: ਜੀ
1: ਹਾਂਜੀ
2: ਆਹੀ ਕੰਮ ਹੋਊਗਾ 2.5 ਸਾਲ ਦੇ ਵਿੱਚ ਕਲੀਨ ਹੋਜੂਗਾ ਨਹੀਂ ਜੀ ਇਹ ਤਾਂ ਵੈਸੇ ਹੀ ਇਹਦੇ ਸਿਰ ਢਕਿਆ ਸੀ ਹਵਾ ਆਈ ਤੇ ਉਹ ਮਾੜਾ ਜਿਹਾ ਹਿੱਲ ਗਿਆ ਸੀ ਰੁਮਾਲ
0: ਜੀ
2: ਇਹ 2.5 ਸਾਲ ਪ੍ਰੂਫ ਹੋਊਗਾ ਜੀ ਬਸ ਫਿਰ
1: ਅੱਗੇ ਅੱਛਾ ਲੋਕੀ ਤਾਂ ਜਿਹੜਾ ਇਹ ਤਾਂ ਗੱਲ ਕਰਦੇ ਹੈਗੇ ਆ ਬਾਨ ਸਾਹਿਬ ਗਾਹ ਜਿਹੜਾ ਐਕਟ ਨਹੀਂ ਲਿਖਿਆ ਜਾਂ ਉਹ ਵੀ ਲਾਗੂ ਕਰਨ ਵਾਸਤੇ ਤੁਰੇ ਹੈਗੇ ਆ ਹੈਂਜੀ ਉਹ ਕਹਿੰਦੇ ਜੀ ਜੇ ਕੋਈ ਮਾਨਸਿਕ ਰੋਗੀ ਹੋਇਆ ਤੇ ਉਹਦੇ ਘਰਦਿਆਂ ਦੇ ਉੱਤੇ ਵੀ ਕਾਰਵਾਈ ਹੋਊਗੀ ਇਹ ਕਿਹੜੀ ਗੱਲ ਹੈਗੀ ਆ ਹਾਂਜੀ ਉਹ ਆਪਣੇ ਆਪ ਨੂੰ ਵੱਡੇ ਸਿੱਖ ਸਾਬਤ ਕਰਨ ਦੇ ਉੱਤੇ ਤੁਲੇ ਹੋਏ ਆ ਜੀ ਹਜੇ ਕਿ ਗੱਲ ਕਰਦਿਆਂ ਨਾਲ ਪਤਾ ਨੀ ਇੱਕ ਵੀਡੀਓ ਆਈ ਆ ਬੰਦੇ ਨੇ ਵਿਚਾਰੇ ਨੇ ਮਾੜਾ ਜਿਹਾ ਕੱਪੜਾ ਲਿਆ ਮੂੰਹ ਦੇ ਉੱਤੇ ਹੈਂਜੀ ਲੋਕੀ ਅੰਦਾਜ਼ੇ ਲਾਈ ਜਾਂਦੇ ਆ ਵੀ ਇਹ ਕਿਉਂ ਲਿਆ ਕੱਪੜਾ ਅਗਲੇ ਨੇ ਮੂੰਹ ਦੇ ਉੱਤੇ
2: ਜਿਹੜੇ ਹਾਲਾਤ ਨੇ ਕਿਤੇ ਮਾਨਸਾ ਦੀ ਬੀਬੀ ਤੇ ਨਾ ਪਰਚਾ ਦਰਜ ਹੋਵੇ ਆਉਣ ਵਾਲੇ ਸਮੇਂ ਚ
0: ਜੀ
2: ਜਿਹੜੇ ਆਪ ਹਾਲਾਤ ਨੇ ਇਹਨਾਂ
1: ਦੇ ਨਹੀਂ ਜਾ ਹਾਂਜੀ ਠੀਕ ਗੱਲ ਹੈਗੀ ਆ ਜਦੋਂ ਤੱਕ ਜਿਹੜਾ ਹੈਗਾ ਆ ਕੁਰਸੀ ਤੇ ਬੈਠੇ ਹੈਗੇ ਜੀ ਤਦ ਤੱਕ ਤਾਂ ਰਾਜੇ ਆ
0: ਜੀ
1: ਬਾਕੀ ਜਿਹੜਾ ਹੈਗਾ ਆ ਈਡੀ
2: ਇਹ ਗੱਲੇ ਸਾਰਾ ਕੰਮੇ ਰਾਜਨ ਜੀ ਚਲੋ ਮੈਂ ਬੰਦ ਕਰ ਲੈਂਗਾ ਹੋਰ ਗੱਲ ਇਹ ਗੱਲ ਇਹ ਕੰਮੇ ਸਾਡੇ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦਾ ਸੀਗਾ ਕਿਉਂ ਇੱਧਰ ਨੂੰ ਇਹਨਾਂ ਨੇ ਤੋੜਿਆ ਜੋ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਉਹ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ
0: ਜੀ ਬਿਲਕੁਲ
2: ਹਾਂਜੀ ਤੇ ਆਮ ਬੰਦਾ ਕਦੇ ਰਿਜੋਰਟ ਚ ਵਿਆਹ ਕਰ ਲਵੇ ਜਾ ਕੇ ਆਮ ਬੰਦਾ ਰਿਜੋਰਟ ਚ ਵਿਆਹ ਕਰ ਲਵੇ ਜਾ ਕੇ ਗ੍ਰੰਥ ਸਾਹਿਬ
0: ਜੀ
2: ਉਹਨੂੰ ਕੁੱਟ ਕੇ ਮਾਰ ਦੇਣਗੇ ਤੇ ਆ ਸਿਰਸੇ ਨੇ ਆਪਦੀ ਕੁੜੀ ਦਾ ਵਿਆਹ ਕਿੱਥੇ ਕਰਿਆ ਕਿੱਥੇ ਨੰਦਕਾਰ ਜੋ ਇਹ ਕੋਈ ਗੱਲ ਹੋਈ ਹੈ ਮੁੜ ਕੇ
0: ਨਾ ਜੀ
1: ਮੇਰਾ ਤਾਂ ਦਿਲ ਕਰਦਾ ਵੀਰ ਜੀ ਜਿਹੜਾ ਹੈਗਾ ਨਾ
2: ਕੀਤਾ ਹੋਇਆ
0: ਜੀ
2: ਜਿਹੜੇ ਮਰਿਆਦਾ ਬਣਾਉਣ ਵਾਲੇ ਨੇ
0: ਬਿਲਕੁਲ
2: ਕੋਈ ਹੋਇਆ ਗੱਲ
0: ਨਾ
2: ਆ ਮੈਕਸੀਕੋ ਤਾਂ ਦੇਖ ਗਿਆ ਇਹਨਾਂ ਨੂੰ
0: ਜੀ
2: ਵੀ ਮੈਕਸੀਕੋ ਐਵੇਂ ਵਿਆਹ ਹੁੰਦੇ ਨੇ ਡੈਮੋਕ੍ਰੈਟਿਕ ਰਿਪਬਲਿਕਾਂ ਐਵੇਂ ਵਿਆਹ ਹੁੰਦੇ ਨੇ
0: ਜੀ
2: ਤੇ ਦਿੱਲੀ ਨੀ ਦੇਖਦਾ ਇਹਨਾਂ ਨੂੰ
0: ਜੀ
1: ਇਹ ਤਾਂ ਜਥੇਬੰਦੀਆਂ ਲਾਉਣਾ ਚਾਹੀਦਾ ਹੈਗਾ ਆ ਕਾਨੂੰਨ ਲੈ ਕੇ ਉਹਦੀ ਪੰਜਾਬੀ ਤਰਜਮਾ ਕਰਾ ਲੈਣੇ ਇਹਨਾਂ ਨੇ ਵੀ ਅੰਗਰੇਜ਼ੀ ਚ ਰੱਖਿਆ ਉਹ ਤਾਂ ਅੱਗੇ ਪਿੱਛੇ ਜਿਹੜੇ ਹੈਗੇ ਆ ਦੋ ਦੋ ਸੈੱਟ ਭੇਜਦੇ ਹੈਗੇ ਆ ਜੀ ਉਹ ਪੰਜਾਬੀ ਤਰਜਮਾ ਕਰਾ ਕੇ ਨਾਲ ਲੈ ਜਾਣ ਜੀ ਤੇ ਫੌਜੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾ ਲੈਣ ਵੀ ਇਹਦੇ ਕਰਕੇ ਟਾਵਰ ਤੇ ਚੜਿਆ ਸੀ ਆਹ ਤੂੰ ਪੰਥ ਨੂੰ ਲੈ ਕੇ ਦਿੱਤਾ
2: ਜਿਹੜਾ ਸੀ ਪੂਰਾ ਹੋ ਗਿਆ ਜੀ ਉਹ ਤਾਂ ਟਾਵਰ ਤੇ ਚੜਨਾ ਚਾਹੁੰਦਾ ਸੀ ਚਾਹੇ ਉਹਨੂੰ ਤੁਸੀਂ ਦਾਰੂ ਦੀ ਬੋਤਲ ਪਿੱਛੇ ਚੜ ਦਿੰਦੇ ਉਹਦਾ ਤਾਂ ਇਕੱਲੇ ਖਤਮ ਹੋ ਗਈ ਜੀ
0: ਜੀ
2: ਆ ਤੁਸੀਂ ਹੁਣ ਦੱਸ ਕੇ ਤੁਹਾਡੇ ਰੀਲ ਹੋ ਗਈ
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
2: ਸਾਡਾ ਕਿਸੇ ਨਾਲ ਪਿਆਰ ਨੀ ਸਾਡਾ ਕਿਸੇ ਨਾਲ ਵੀ ਪਿਆਰ ਨੀ ਅਸੀਂ ਨਿੱਜ ਦੇ ਭੁੱਖੇ ਆ
0: ਬਿਲਕੁਲ
2: ਮਤਲਬ ਕਿੰਨਾ ਪਿੜਾ
1: ਬਿਲਕੁਲ ਜੀ ਬਿਲਕੁਲ ਲਾਈਵ ਲਾਈਟ ਚਾਉਣਾ ਚਾਹੁੰਦੇ ਹੈਗੇ ਆ
2: ਕਿਵੇਂ ਰਿੰਗ ਪਾ ਕੇ ਐਮਐਲਏ ਦੇ ਨਿੱਜੇ ਆ ਉਹਦੇ ਵਿਚ ਇੱਕ ਲਾਲਚੇ ਇੱਕ ਕੁਰਸੀ ਪਿੱਛੇ ਕਿਵੇਂ ਸੋਧੀਆਂ ਮੂਹਰੇ ਨੱਚ ਰਹੇ ਨੇ
0: ਬਿਲਕੁਲ ਜੀ
2: ਉਹ ਨਿੱਜੇ ਆ ਜੀ ਹੋਰ ਕੀ ਉਹਦੇ ਵਿਚ
0: ਜੀ
1: ਬਿਲਕੁਲ ਜੀ ਬਿਲਕੁਲ
2: ਇੱਥੇ ਤੱਕ ਅਸੀਂ ਗਿਰੇ ਹੋਏ ਆ ਵੀ ਮੈਨੂੰ ਸਿਕੰਦਰ ਐਮਐਲਏ ਬਣਨਾ ਚਾਹੀਦਾ ਤੇ ਐਮਐਲਏ ਦੀ ਕੁਰਸੀ ਕਾਇਮ ਰਹਿਣੀ ਚਾਹੀਦੀ ਆ ਕੀ ਮੇਰੀ ਚਮਚੀ ਮਾਰ ਕੇ ਮੈਨੂੰ ਮੰਤਰੀ ਪਦ ਮਿਲ ਸਕਦਾ ਉਦੋਂ ਬਾਅਦ ਕੀ ਚਮਚੀ ਮਾਰ ਕੇ ਮੈਨੂੰ ਵਧੀਆ ਮਹਿਕਮੇ ਮਿਲ ਸਕਦੇ ਇੱਥੇ ਤਾਂ ਅਸੀਂ ਖੜ ਗਏ ਆ ਕੇ ਬਸ
0: ਬਿਲਕੁਲ
2: ਧੰਨਵਾਦ ਜੀ
0: ਥੈਂਕ ਯੂ ਜੀ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
1: ਸ਼ੁਕਰੀਆ ਵੀਰ ਜੀ ਸ਼ੁਕਰੀਆ
0: ਜੀ ਸੈਣੀ ਸਾਹਿਬ ਅੱਗੇ
1: ਹੁਣ
0: ਹਾਂਜੀ ਹਾਂਜੀ ਹਾਂਜੀ
1: ਮੈਂ ਈਡੀ ਦੀ ਖਬਰ ਕਰਕੇ ਤੇ ਫਿਰ ਇਜਾਜ਼ਤ ਲੈਣੀ ਸੀ ਜੀ
0: ਜਰੂਰ
1: ਹੈ ਨਾਲ ਲਾਈਨ ਤੇ ਲੈ ਲਓ
0: ਜੀ ਮੁਕੱਦਰ ਜੀ ਜੁੜੇ ਆ ਸ਼ਾਇਦ ਮੈਂ ਕਿਹਾ ਇਹਦੇ ਉੱਤੇ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਆਪਾਂ ਉਹਨਾਂ ਦੇ ਵਿਚਾਰ ਵੀ ਲੈ ਲਈਏ ਨਾਲ
1: ਲੈ ਲਓ ਲੈ ਲਓ
0: ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ ਨੂੰ ਜੀ ਮੁਕੱਦਰ ਜੀ ਜੀਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ
0: ਜੀਆਂ ਨੂੰ ਜੀ
3: ਹਾਂਜੀ ਉਹ ਮੈਂ ਤਾਂ ਨਾ ਆਪਣਾ ਤੁਹਾਡੀ ਗੱਲ ਦੇ ਵਿਚੋਂ ਉਹ ਗੱਲ ਮੈਨੂੰ ਸਮਝ ਆਉਂਦੀ ਪਈ ਸੀ ਅਸਲ ਚ ਨਾ ਬਾਈ ਜੀ ਗੱਲ ਉਹੀ ਆ ਜਿਵੇਂ ਔਜਲਾ ਬਾਈ ਜੀ ਕਹਿੰਦੇ ਪਈ ਸੀ ਸ਼੍ਰੋਮਣੀ ਕਮੇਟੀ ਵਾਲੇ ਮੰਨ ਲਓ ਹੁਣ ਪਤਾ ਤਾਂ ਚਲੋ ਚਲੋ ਔਜਲਾ ਬਾਈ ਜੀ ਕਹਿਣ ਨੂੰ ਵੀ ਕਹਿਣ ਨੂੰ ਨੀ ਉਹ ਗੱਲ ਤਾਂ ਆਪਣੇ ਹਿਸਾਬ ਨਾਲ ਸਹੀ ਕਰਦੇ ਪਏ ਸੀ ਉਹਨਾਂ ਨੂੰ ਪਤਾ ਕੀ ਕਰਨਾ ਜੇ ਇਹ ਚੱਜ ਦੇ ਹੁੰਦੇ ਤਾਂ ਫਿਰ ਇੱਥੋਂ ਤੱਕ ਗੱਲਾਂ ਪੜਦੀਆਂ ਹੀ ਕਿਉਂ
0: ਜੀ
3: ਉਹ ਗੱਲ ਉਹੀ ਹੈ ਨਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਚਲੋ ਮੈਂ ਤਾਂ ਹੁਣ ਰਿਪੀਟ ਹੀ ਕਰਨੀ ਹੈਗੀ ਹੈ ਗੱਲ ਵੀ ਜਦੋਂ ਪਾਕਿਸਤਾਨ ਦੇ ਵਿੱਚ ਸ਼ਰੀਆ ਕਾਨੂੰਨ ਲਿਆਏ ਨਾ ਜੀ ਇਹ
0: ਹਾਂਜੀ
3: ਪਚਾਸੀ ਤੱਕ ਜਦੋਂ ਤੱਕ ਜ਼ਿਆਉਲ ਹੱਕ ਦੀ ਸਰਕਾਰ ਸੀ ਸਿਰਫ 24 ਕੇਸ ਸੀ ਬੇਅਦਬੀਆਂ ਦੇ
0: ਜੀ
3: ਜਦੋਂ ਇਹ ਕਾਨੂੰਨ ਸਖ਼ਤ ਬਣ ਗਿਆ
0: ਜੀ
3: ਉਦੋਂ ਇਹ 2600 ਦੇ ਨੇੜੇ ਤੇੜੇ ਕੇਸ ਹੋਏ ਜਿਹਦੇ ਚੋਂ 700-800 ਜਿਹੜੇ ਉਹ ਰੋਜ਼ ਕੁਰਾਨ ਪੜਨ ਵਾਲੇ ਮੁਸਲਮਾਨ ਸੀ ਉਹਨਾਂ ਦੇ ਖਿਲਾਫ ਹੋਏ ਉਹ
0: ਜੀ
3: ਕਿਉਂਕਿ ਗੱਲ ਉਹੀ ਹੈ ਫਿਰ ਉੱਥੇ ਮੰਨ ਲਓ ਮੇਰਾ ਸੈਣੀ ਬਾਈ ਜੀ ਨਾਲ ਕੋਈ ਉਹੀ ਹੈਗਾ ਡਿਸਪਿਊਟ ਸੈਣੀ ਬਾਈ ਜੀ ਦਾ ਮੇਰੇ ਨਾਲ ਹੈਗਾ ਇਹਨੂੰ ਫਸਾ ਦੋ ਉਹਨੂੰ ਫਸਾ ਦੋ
0: ਜੀ
3: ਹਾਂਜੀ
1: ਨਹੀਂ ਮੇਰਾ ਕੋਈ ਨੀ ਬਾਜੀ ਤੁਹਾਡੇ ਨਾਲ
3: ਨਹੀਂ ਨਹੀਂ ਨਹੀਂ ਨਹੀਂ
1: ਨਹੀਂ ਨਹੀਂ ਹੋਰ ਦਾ ਨਾਂ ਲਓ ਨਾ ਫਿਰ ਮੇਰਾ ਨਾਂ ਕਾਹਨੂੰ ਲੈਣੇ ਮੈਨੂੰ ਰਾਤ ਵੇਲੇ ਨੀਂਦ ਨੀ ਆਉਣੀ
0: ਮੇਰਾ ਲੈ ਦਿਓ ਜੀ ਹਾਂਜੀ ਉਹ ਸੈਣੀ ਸਾਹਿਬ ਦੇਖਦੇ ਆ ਕਿ ਬੰਦਾ ਕੋਈ ਹੁਣ ਵਕੀਲ ਵੀ ਤਾਂ ਚਾਹੀਦਾ ਨਾਲ ਤੁਸੀਂ ਇਹ ਸਮਝੋ ਛਡਾਉਣ ਵਾਲਾ ਵੀ ਤਾਂ ਨਾਲ ਚਾਹੀਦਾ ਮੇਰਾ ਲੈ ਦਿਓ
1: ਹਾਂਜੀ ਨਹੀਂ ਮੈਨੂੰ ਧਿਰ ਨਾ ਬਣਾਉਣ ਜੀ
0: ਜੀ
3: ਨਹੀਂ ਮੈਂ ਤਾਂ ਸੀਰੀਅਸ ਗੱਲ ਕਰਦਾ ਪਿਆ ਤੁਸੀਂ ਹੁਣ ਪ੍ਰੋਗਰਾਮ ਨੂੰ ਮਹਿਫਲ ਮਿੱਤਰਾਂ ਦੀ
0: ਬਣਾਉਣ ਬਿਲਕੁਲ ਕਰੋ
3: ਨਹੀਂ
1: ਨਹੀਂ ਹੁਣ ਅਸੀਂ ਗੁਰੂ ਗੋਸਲ ਵਾਲੇ
3: ਮੈਂ ਤਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕੀਤੀ ਹੈਗੀ ਵੀ ਸਾਡੀ ਅਸਲ ਚ ਅਸੀਂ ਫਿਰ ਲਾ ਗਏ ਨਾ ਜੀ ਇਹਦੇ ਵਿੱਚ ਕਹਿਣੀ ਚਾਹੁੰਦਾ ਹੈਗਾ ਹੋਰ ਨੀ ਕੋਈ ਜੀ ਮੈਂ ਸੈਣੀ ਬਾਈ ਜੀ ਦਾ ਚਲੋ ਨਾਂ ਲਿਆ, ਮਾਫ਼ੀ ਚਾਹੁੰਦਾ ਜੇ ਤੁਹਾਨੂੰ ਉਸ ਤਰ੍ਹਾਂ
0: ਮਜ਼ਾਕ ਕਰਦੇ ਨੇ। ਹਾਂਜੀ
3: ਨਹੀਂ ਨਹੀਂ ਕਈ ਵਾਰੀ ਚਲੋ ਹੁੰਦਾ, ਪਰ ਗੱਲ ਉਹੀ ਹੈ ਨਾ ਫਿਰ ਐਵੇਂ ਤਾਂ ਹੁੰਦੇ ਨੇ ਨਾ ਬਾਈ ਜੀ ਕੇਸ ਜਿੰਨੇ ਹੈਗੇ ਨੇ। ਉਹ ਮੈਂ ਤਾਂ ਸੈਣੀ ਬਾਈ ਜੀ ਦੇ ਭਾਈਚਾਰੇ ਚੋ ਹੀ ਨੇ ਉਹ ਦੋ ਬੰਧੂ, ਕੀ ਨਾਂ ਉਹਨਾਂ ਦਾ ਜਿਹੜੇ ਪਟਕਾ
1: ਘੁੰਮਣ
3: ਉਹ ਵੇਖੋ ਵੈਸੇ ਤਾਂ ਚਲੋ ਦੇ ਨਾਲ ਮੈਂ ਠੀਕ ਹੈ, ਠੀਕ ਠਾਕ ਪਤਾ ਹੈਗਾ ਮੈਂ
0: ਜੀ
3: ਬਹੁਤ ਉੱਤੇ ਰੇਟ ਕਰਦਾ ਹੈਗਾ ਵਾ, ਪਰ ਉਹਨੇ ਉਹਨਾਂ ਦੀ ਬੜੀ ਕਲਾਸ ਲਾਈ। ਉਹ ਤੁਸੀਂ ਦੇਖੋ ਵੀ ਉਹ ਉਦਾਹਰਣਾਂ ਕੀ ਦੇ ਰਹੇ ਨੇ ਇੰਟਰਵਿਊ ਦੇ ਵਿੱਚ, ਕਹਿੰਦੇ ਜੀ ਅਸੀਂ ਜਦੋਂ ਕੇਸ ਲੜਦੇ ਸੀ ਨਾ ਜੀ ਕਹਿੰਦੇ ਤੇ ਅਸੀਂ ਵੀ ਸਾਡੇ ਕੋਲ ਤਾਂ ਲੜਿਆ ਹੀ ਨੀ ਸੀ ਜਾਂਦਾ, ਕਹਿੰਦੇ ਵੀ ਉਹ ਵੀ